ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੇ ਜੀ ਵਾਹਿਗੁਰੂ ਬੋਲੋ ਜੇ ਤਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ।

ਹੋਵੇ ਚੇਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਾ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਬੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸ ਜੀ ਕੇ ਬੋਲ ਬਲ

ദാന വിസാഹദാന പ്രസാദാന ദന്ന സർദാന നാമദാന ശ്രീ അമൃത സാര സാഹിബ ജീ ദേ ദർശന ഇഷ്നാന ചൗക്കിയാ ചന്ദ്ര ബുങ്കേ ജുഗ ജുഗ അട്ടല പരമ കാജയകാര ഭോലോ ജീ വാഹേ ഗുരു ഭോലോ ജീ സിക്ഖാ ദാ മന നീവാ മത ഉച്ചേ മത പത ദാ രഖേ ആപ വാഹേ ഗുരു ഹേ അകാല പുരഖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀ ਦਾਰ ਤੇ ਸੇਵਾ ਸੰਭਾਲ ਦਾ ਦਾਨ ਸਾ ਜੀ ਨੂੰ ਬਖਸ਼ ਹੇ ਨਮਾਣੇ ਆਉਂਦੇ ਮਾਣ ਉਲੇ ਤਾਣੇ ਆਉਂਦੇ ਤਾਣ ਲੈ ਓਟਿਆ ਦੀ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਆਪ ਜੀ ਦੇ ਪਾਵਨ ਪਵਿੱਤਰ ਸਥਾਨ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ ਕਰਨੀ ਸੱਚੇ ਪਾਤਸ਼ਾਹ ਜੀਓ ਜਿਨਾ ਜਿਨਾ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹਾ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ ਉਹਨਾਂ ਦੀ ਅਰਦਾਸ ਸਮੂਹ ਸੰਗਤ ਅਤੇ ਟੱਲੀਆਂ ਦੀ ਅਰਦਾਸ ਸਤਿਗੁਰੂ ਜੀ ਸਰਬੱਤ ਸਾਧ ਸੰਗਤ ਨੂੰ ਆਪਣੇ ਦਰਾਂ ਘਰਾਂ ਸਿੱਕੇ ਸਦਕਾ ਭਰੋਸਾ ਨਾਮ ਦਾਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਕੜਾਹਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੁੱਖ ਹੋਵੇ ਨਾਮ ਚਿੱਤ ਆਵੇ ਸਿੱਖਾ ਪੜਦ ਸੁਣੇ ਸਰਬੱਤ ਲਾਹੇ ਬੰਦ ਹੋਵਨ ਨਾਨਕ ਨਾਮ ਚੜਦੀ ਕਲਾ ਤੇਰੇ ਭਾਣ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਮਹੱਲਾ ਪਹਿਲਾ ਨਾਨਕ ਮੇਰ ਸਰੀਰ ਪੈ ਕਰਤੇ ਤ੍ਰਿਪੁਰਾ ਜੁਗ ਜੁਗ ਫੇਰ ਹਟਾਈਏ ਗਿਆਨੀ ਬੁਝੇ ਤਾਹੇ ਸਤ ਜੁਗ ਦਾ ਸੰਤੋਖ ਕਾ ਧਰਮ ਗ੍ਰਥਵਾਹੋ ਤੇਰੇ ਤੇ ਰਸ ਜਿਤ ਕਾ ਜੋਰ ਗ੍ਰਥਵਾਹੋ ਵਾਪਰ ਰਸ ਤਪ ਕਾ ਸਤ ਗ੍ਰਥਵਾਹੋ ਕਲ ਜੁਗ ਦਾ ਤਗਨ ਕਾ ਕੂੜੇ ਅਗੇ ਰਥਵਾਹੋ ਮਹੱਲਾ ਪਹਿਲਾ
1: ਸਾਮ ਕਹੇ ਸਤੰਬਰ ਸਵਾਮੀ ਸਤ ਮੈਂ ਅੱਛੇ ਸਾਚ ਰਹੇ ਸਭ ਕੋ ਸਤ ਸਮਾਵੇਰ ਕਹਿ ਰਿਹਾ ਭਰਪੂਰ ਰਾਮ ਨਾਮ ਦੇਵਾ ਮੈਸੂਰ ਲੈ ਪ੍ਰਥ ਜੈ ਨਾਮ ਤੁਮ ਕੁੰਤਰ ਪੈ ਜੁਜ ਮੈਂ ਜੋਰ ਚਲੀ ਚੰਦਰਾਵ ਜੁਜ ਮੈਂ ਜੋਰ ਚਲੀ ਚੰਦਰਾਵਲ ਕਾਨ ਕਿਸਮ ਜਾਦ ਨੂੰ ਭਇਆ ਪਾਰ ਜਾਦ ਗੋਪੀ ਲਿਆਇਆ ਬਿੰਦਰਾ ਬਣ ਮੈਂ ਰੰਕੀਆ ਕਲ ਮੈਂ ਬੇ ਦੇ ਥਰ ਨੂੰ ਵਾਲਾ

ਤੂੰ ਚੱਲ ਚੱਲ ਓ ਭਗਤ ਕਰਨੀ ਸਦਾਏ ਆਓ ਭਗਤ ਕਰਨੀ ਸਦਾਏ ਨਾਨਕ ਮੁਖਨ ਕਰ ਪਾਏ ਪਰ ਸਤਿਗੁਰੂ ਤੁਮਾਰਿਆ ਹਿਤ ਮਿਲੇ ਕਸਮ ਸੁਵਲਾ ਜਨ ਕਰ ਜਨ ਦਿੰਦੀਆ ਮੇਰੀ ਨੇਤੀ ਭਗਤ ਨਿਹਾਲਿਆ ਕਸਮ ਛੋੜ ਦੂਜੇ ਲੱਗੇ ਦੂਤੇ ਸੇਵਨ ਜਾਇਆ

0: ਸਿਮਰਤਰਾ ਅੱਤ ਦਿਲ ਜ਼ਾਤ ਮਚਾਏ ਦੇ ਆਵਿਆ ਸਿਕਰ ਜਾਨ ਰਸੇ ਕਿਤ ਫਲ ਪਿਕੇ ਫਲ ਬਕ ਬਕੇ ਕੰਮ ਨਾਵੇ ਪਤ ਮਿਥਤਨੀ ਨਾਨਕਾ ਗੁਣ ਚੰਗਿਆਈਆਂ ਤਤ ਸਭ ਕੋ ਨਵੇਂ ਆਪ ਕੋ ਪਰ ਕੋ ਨਵੇਂ ਨਾ ਕੋਏ ਹੈ ਤਰ ਤਰਾ ਜੁ ਤੋ ਲੀਏ ਨਵੇਂ ਸੋ ਗੋੜਾ ਹੋਏ ਅਪਰਾਧੀ ਦੁਨਾ
1: ਪੁਸਤਕ ਅਗਰ ਜਾਣਾ ਨਗਰ

ਆਪਣੇ ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧ ਅੰਮ੍ਰਿਤਸਰ ਸਰਵਣ ਕਰ ਰਹੇ ਸੀ। ਆਕਾਸ਼ਵਾਣੀ ਵਰਲਡ ਸਰਵਿਸ 3 ਦੀ ਪੰਜਾਬੀ ਸੇਵਾ ਚ ਹੁਣ ਅਸੀਂ ਤੁਹਾਡੀ ਨਜ਼ਰ ਕਰ ਰਹੇ ਹਾਂ। ਸੁਖਿਆਨਾ

ਵਿੱਚ ਤੁਸੀਂ ਸੁਣ ਰਹੇ ਸੀ ਸੂਫੀਆਨਾ ਕਲਾਮ। ਇਸ ਨਾਲ ਹੀ ਸਾਡੀ ਆਕਾਸ਼ਵਾਣੀ ਵਰਲਡ ਸਰਵਿਸ 3 ਦੀ ਪੰਜਾਬੀ ਸੇਵਾ ਦੀ ਪਹਿਲੀ ਸਭਾ ਸਮਾਪਤ ਹੁੰਦੀ ਹੈ। ਸਾਡੇ ਅਗਲੇ

0: ਸਿਸਟਮ ਦੇ ਪਸਾਰ ਤੇ ਕੇਂਦਰਿਤ ਨੇ ਅਤੇ ਟੈਨਿਸ ਵਿਚ ਮੌਜੂਦਾ ਚੈਂਪੀਅਨ ਆਰੀਨਾ ਸਾਬਾਲਿੰਕਾ ਤੇ ਕਾਰਲੋਸ ਅਲਕਰਾਜ਼ ਯੂਐਸ ਓਪਨ ਦੇ ਕੁਆਟਰ ਫਾਈਨਲ ਵਿਚ ਪਹੁੰਚ ਗਏ ਨੇ। ਹੁਣ ਖਬਰਾਂ ਵਿਸਥਾਰ ਨਾਲ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਕਿਹਾ ਕਿ ਇਕ ਅਜਿਹੇ ਯੁੱਗ ਵਿਚ ਜਿੱਥੇ ਪੂਰੀ ਦੁਨੀਆਂ ਅਨਿਸ਼ਚਿਤਤਾ ਬਾਰੇ ਚਿੰਤਤ ਏ, ਭਾਰਤ ਅਤੇ ਲਕਸਮਬਰਗ ਵਿਚਕਾਰ ਇਕ ਭਰੋਸੇਯੋਗ ਰਿਸ਼ਤਾ ਏ। ਡਾ ਜੈਸ਼ੰਕਰ ਨੇ ਇਹ ਗੱਲ ਅੱਜ ਨਵੀਂ ਦਿੱਲੀ ਵਿਚ ਲਕਸਮਬਰਗ ਦੇ ਉਪ ਪ੍ਰਧਾਨ ਮੰਤਰੀ, ਵਿਦੇਸ਼ ਮਾਮਲਿਆਂ ਅਤੇ ਵਿਦੇਸ਼ੀ ਵਪਾਰ ਮੰਤਰੀ ਜ਼ੇਵੀਅਰ ਬਟੇਲ ਨਾਲ ਮੁਲਾਕਾਤ ਦੌਰਾਨ ਕਹੀ। ਉਨਾਂ ਕਿਹਾ ਕਿ ਸ੍ਰੀ ਬਟੇਲ ਦੀ ਯਾਤਰਾ ਭਾਰਤ ਅਤੇ ਲਕਸਮਬਰਗ ਵਿਚਕਾਰ ਵਧਦੀ ਅਤੇ ਡੂੰਘੀ ਹੁੰਦੀ ਭਾਈਵਾਲੀ ਨੂੰ ਦਰਸਾਉਂਦੀ ਏ। ਡਾ ਜੈਸ਼ੰਕਰ ਨੇ ਇਸ ਸਾਲ ਦੀ ਸ਼ੁਰੂਆਤ ਵਿਚ ਆਪਣੀ ਲਕਸਮਬਰਗ ਯਾਤਰਾ ਨੂੰ ਯਾਦ ਕੀਤਾ। ਉਨਾਂ ਕਿਹਾ ਕਿ ਹਾਲ ਹੀ ਦੇ ਸਾਲਾਂ ਵਿਚ ਦੋਵਾਂ ਧਿਰਾਂ ਦੇ ਨੇਤਾਵਾਂ ਨੇ ਇਕ ਦੂਜੇ ਨਾਲ ਕਈ ਵਾਰ ਗੱਲਬਾਤ ਕੀਤੀ ਏ। ਵਿਦੇਸ਼ ਮੰਤਰੀ ਨੇ ਕਿਹਾ ਕਿ ਵਪਾਰ, ਨਿਵੇਸ਼, ਮਾਲੀ ਸਹਿਯੋਗ ਸਬੰਧ ਦਾ ਕੇਂਦਰ ਰਿਹਾ। ਉਨਾਂ ਕਿਹਾ ਕਿ ਇਨਾਂ ਤੋਂ ਪਰੇ ਦੋਵੇਂ ਧਿਰਾਂ ਪੁਲਾੜ, ਡਿਜੀਟਲ ਅਤੇ ਚੁਗਿਰਦੇ ਪੱਖੀ ਤਕਨਾਲੋਜੀਆਂ ਵਿਚ ਸਹਿਯੋਗ ਦੀ ਭਾਲ ਕਰ ਰਹੀਆਂ ਨੇ। ਡਾ ਜੈਸ਼ੰਕਰ ਨੇ ਕਿਹਾ ਕਿ ਕੋਵਿਡ ਮਹਾਮਾਰੀ ਤੋਂ ਬਾਅਦ ਭਾਰਤ ਤੇ ਲਕਸਮਬਰਗ ਵਿਚਕਾਰ ਸਿਹਤ ਸਹਿਯੋਗ ਵੀ ਵਧਿਆ। ਉਨਾਂ ਕਿਹਾ ਕਿ ਸਪਲਾਈ ਲੜੀ ਲਚਕੀਲੇਪਣ ਅਤੇ ਯੁਰਪ ਨਾਲ ਭਿੰਨਤਾ ਦੇ ਮਾਮਲੇ ਵਿਚ ਹੁਣ ਮੁਕਤ ਵਪਾਰ ਸਮਝੌਤੇ ਅਤੇ ਪ੍ਰਵਾਨਗੀ ਨਾਲ ਨਵੀਆਂ ਦਿਸ਼ਾਵਾਂ ਖੁੱਲ੍ਹ ਰਹੀਆਂ ਨੇ। ਵਿਦੇਸ਼ ਮੰਤਰੀ ਨੇ ਲਕਸਮਬਰਗ ਦਾ ਐਫਟੀਏ ਨੂੰ ਮਜ਼ਬੂਤ ਹਮਾਇਤ ਦੇਣ ਲਈ ਧੰਨਵਾਦ ਕੀਤਾ। ਆਪਣੇ ਸੰਬੋਧਨ ਵਿਚ ਲਕਸਮਬਰਗ ਦੇ ਉਪ ਪ੍ਰਧਾਨ ਮੰਤਰੀ, ਵਿਦੇਸ਼ ਮਾਮਲਿਆਂ ਅਤੇ ਵਿਦੇਸ਼ੀ ਵਪਾਰ ਬਾਰੇ ਮੰਤਰੀ ਜ਼ੇਵੀਅਰ ਬਟੇਲ ਨੇ ਕਿਹਾ ਕਿ ਲਕਸਮਬਰਗ ਦਾ ਭਾਰਤ ਨਾਲ ਇਕ ਭਰੋਸੇਮੰਦ ਅਤੇ ਇਮਾਨਦਾਰ ਰਿਸ਼ਤਾ ਏ। ਉਨਾਂ ਕਿਹਾ ਕਿ ਦੋਵਾਂ ਧਿਰਾਂ ਨੇ ਸਬੰਧਾਂ ਨੂੰ ਡੂੰਘਾ ਕਰਨ ਲਈ ਬਹੁਤ ਕੁਝ ਕੀਤੈ। ਸ੍ਰੀ ਬਟੇਲ ਨੇ ਸ਼ਾਂਤੀ ਸਥਾਪਿਤ ਕਰਨ ਵਾਲਿਆਂ ਵਜੋਂ ਭਾਰਤੀ ਲੀਡਰਸ਼ਿਪ ਦੀ ਭੂਮਿਕਾ ਅਤੇ ਟਕਰਾਵਾਂ ਤੋਂ ਪ੍ਰਭਾਵਿਤ ਦੇਸ਼ਾਂ ਵਿਚਕਾਰ ਰਾਬਤਾ ਬਣਾਉਣ ਦੀ ਕੋਸ਼ਿਸ਼ ਕਰਨ ਲਈ ਧੰਨਵਾਦ ਕੀਤਾ। ਸ੍ਰੀ ਬਟੇਲ ਇਸ ਤੜਕੇ ਭਾਰਤ ਦੇ 3 ਦਿਨਾਂ ਦੌਰੇ ਤੇ ਨਵੀਂ ਦਿੱਲੀ ਪਹੁੰਚੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਗੋਆ ਵਿਚ ਪੱਛਮੀ ਜ਼ੋਨਲ ਕੌਂਸਲ ਦੀ 28ਵੀਂ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਨੇ। ਇਹ ਮੀਟਿੰਗ ਸਵੇਰੇ 11 ਵਜੇ ਪਣਜੀ ਵਿਚ ਸ਼ੁਰੂ ਹੋਈ। ਸ੍ਰੀ ਸ਼ਾਹ ਗੋਆ ਦੇ 3 ਦਿਨਾਂ ਦੌਰੇ ਤੇ ਨੇ। ਅਧਿਕਾਰੀਆਂ ਨੇ ਦਸਿਆ ਕਿ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ, ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ, ਗੁਜਰਾਤ ਦੇ ਮੁੱਖ ਮੰਤਰੀ ਭੁਪਿੰਦਰ ਪਟੇਲ ਅਤੇ ਦਾਦਰਾ ਤੇ ਨਗਰ ਹਵੇਲੀ ਤੇ ਦਮਨ ਤੇ ਦਿਉ ਦੇ ਪ੍ਰਸ਼ਾਸਕ ਪ੍ਰਫੁੱਲ ਪਟੇਲ ਮੀਟਿੰਗ ਵਿਚ ਸ਼ਾਮਲ ਹੋਏ। ਕੇਂਦਰੀ ਗ੍ਰਹਿ ਮੰਤਰਾਲੇ ਅਤੇ ਰਾਜ ਸਰਕਾਰਾਂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਨੇ। ਮੀਟਿੰਗ ਵਿਚ ਅੰਤਰ ਰਾਜੀ ਤਾਲਮੇਲ, ਸਹਿਯੋਗ, ਸ਼ਾਸਨ ਅਤੇ ਮੈਂਬਰ ਰਾਜਾਂ ਦੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚਕਾਰ ਸਭ ਤੋਂ ਵਧੀਆ ਢੰਗ ਤਰੀਕਿਆਂ ਨੂੰ ਸਾਂਝਾ ਕਰਨ ਨਾਲ ਸਬੰਧਿਤ ਮੁੱਦਿਆਂ ਤੇ ਚਰਚਾ ਕੀਤੀ ਜਾਏਗੀ। ਅਧਿਕਾਰੀਆਂ ਨੇ ਦਸਿਆ ਕਿ ਅੰਤਰਰਾਜੀ ਕੌਂਸਲ ਸਕੱਤਰੇਤ ਅਤੇ ਮੀਟਿੰਗ ਵਿਚ ਹਿੱਸਾ ਲੈਣ ਵਾਲੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਫਦ ਵੀ ਪੇਸ਼ਕਾਰੀਆਂ ਦੇਣਗੇ। ਬਾਅਦ ਵਿਚ ਸ੍ਰੀ ਸ਼ਾਹ ਗੋਆ ਪੁਲਿਸ ਨੂੰ ਰਾਸ਼ਟਰਪਤੀ ਦੇ ਕਲਰਸ ਪ੍ਰਦਾਨ ਕਰਨਗੇ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਉਰਦੂ ਰੋਜ਼ਾਨਾ, ਅਖਬਾਰ ਏ ਮਸ਼ਰਿਕ ਅਤੇ ਇਸ ਦੇ ਡਾਇਰੈਕਟਰ, ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਨਦੀਮ ਹਲਕ ਨਾਲ ਜੁੜੇ ਇਕ ਮਾਮਲੇ ਦੇ ਸਬੰਧ ਵਿਚ ਕੋਲਕਾਤਾ, ਦਿੱਲੀ ਅਤੇ ਰਾਂਚੀ ਵਿਚ 7 ਇਮਾਰਤਾਂ ਤੇ ਛਾਪੇਮਾਰੀ ਕੀਤੀ ਏ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਵਿਧਾਨ ਨਗਰ ਪੁਲਿਸ ਕਮਿਸ਼ਨਰੇਟ ਵੱਲੋਂ ਦਰਜ ਕੀਤੀ ਗਈ ਇਕ FIR ਦੇ ਆਧਾਰ ਤੇ ਇਕ ਇਨਫੋਰਸਮੈਂਟ ਕੇਸ ਇਨਫਾਰਮੇਸ਼ਨ ਰਿਪੋਰਟ ਦਾਇਰ ਕੀਤੀ। ਜਾਂਚ ਏਜੰਸੀ ਨੇ ਕਿਹਾ ਕਿ ਇਹ ਮਾਮਲਾ ਕਥਿਤ ਤੌਰ ਤੇ ਫਿਰਕੂ ਵੈਰਪੁਣੇ ਨੂੰ ਉਤਸ਼ਾਹਿਤ ਕਰਨ ਵਾਲੀ ਸਮੱਗਰੀ ਦੇ ਪ੍ਰਸਾਰ ਅਤੇ ਪ੍ਰਕਾਸ਼ਨ ਦੇ ਇਲਜ਼ਾਮਾਂ ਨਾਲ ਸਬੰਧਿਤ ਏ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਿਹਾ ਕਿ ਇਸ ਮਾਮਲੇ ਵਿਚ ਗੈਰ ਕਾਨੂੰਨੀ ਲੈਣ ਦੇਣ, ਬੇਹਿਸਾਬ ਨਕਦੀ ਲੈਣ ਦੇਣ ਅਤੇ ਸ਼ੱਕੀ ਵਸੀਲਿਆਂ ਤੋਂ ਪ੍ਰਾਪਤ ਫੰਡਾਂ ਦੇ ਇਲਜ਼ਾਮ ਵੀ ਸ਼ਾਮਲ ਨੇ। ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਨੇ ਅੱਜ ਨਵੀਂ ਦਿੱਲੀ ਦੇ ਸੱਤ ਨਿਕੇਤਨ ਇਲਾਕੇ ਵਿਚ ਇਮਾਰਤ ਡਿੱਗਣ ਵਾਲੀ ਥਾਂ ਦਾ ਦੁਬਾਰਾ ਦੌਰਾ ਕੀਤਾ ਤਾਂ ਜੋ ਸੁਰੱਖਿਆ ਉਪਾਵਾਂ ਅਤੇ ਚੱਲ ਰਹੇ ਬਚਾਅ ਕਾਰਜਾਂ ਦੀ ਸਮੀਖਿਆ ਕੀਤੀ ਜਾ ਸਕੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਦਹਾਕਿਆਂ ਪੁਰਾਣੀ ਬਹੁ ਮੰਜ਼ਿਲਾ ਇਮਾਰਤ ਦੇ ਸਥਾਨ ਤੋਂ ਕਰੀਬ 80% ਮਲਬਾ ਹਟਾ ਦਿੱਤਾ ਗਿਐ। ਮੁੱਖ ਮੰਤਰੀ ਨੇ ਦਸਿਆ ਕਿ 12 ਲੋਕਾਂ ਨੂੰ ਕੱਢ ਲਿਆ ਗਿਐ, ਜਿਨ੍ਹਾਂ ਵਿਚੋਂ 6 ਦੀ ਮੌਤ ਹੋ ਗਈ ਜਦੋਂ ਕਿ 6 ਦੀ ਹਾਲਤ ਸਥਿਰ ਏ।
1: लगभग 80% मलबा हट चुका है, केवल बेसमेंट जितना मलबा रहा है। अभी इसमें 12 लोग मिले हैं, जिसमें से 6 डेड हैं और 6 अभी ठीक स्थिति में है। उन सभी के पेरेंट्स हमारे टच में हैं। हम पूरी कोशिश कर रहे हैं कि उनको किसी भी तरह की कोई परेशानी ना हो, बच्चों को ठीक इलाज मिल रहा है।
0: ਮੁੱਖ ਮੰਤਰੀ ਨੇ ਕਿਹਾ ਕਿ ਇਹ ਦੁਖਦਾਇਕ ਘਟਨਾ ਇਮਾਰਤ ਦੇ ਮਾਲਕ ਦੀ ਲਾਪਰਵਾਹੀ ਕਾਰਨ ਵਾਪਰੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਮਾਲਕ ਵਿਰੁੱਧ ਕਾਰਵਾਈ ਕੀਤੀ ਜਾਏਗੀ।
1: इस बिल्डिंग के मालिक पे कार्रवाई होगी और जो इसके आसपास की जितनी डेंजरस बिल्डिंग है उनको भी आइडेंटिफाइड करके ध्वस्त किया जाएगा। विशेष रूप से इस बिल्डिंग के बिल्कुल पीछे वाली बिल्डिंग को भी हमने खाली करवा दिया है और तुरंत प्रभाव में उसे भी डेमोलिश किया जाएगा।
0: ਉਨ੍ਹਾਂ ਅੱਗੇ ਕਿਹਾ ਕਿ ਜਿਨ੍ਹਾਂ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਇਹ ਹਾਦਸਾ ਹੋਇਆ ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਏਗਾ ਅਤੇ ਉਨ੍ਹਾਂ ਨੂੰ ਤੁਰੰਤ ਮੁਅੱਤਲ ਕੀਤਾ ਜਾਏਗਾ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਅੱਜ ਹੀ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਜਾਣਗੇ। ਦਿੱਲੀ ਸਰਕਾਰ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਵੀ ਅੱਜ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ।

ਦੇ ਵਿਚ ਵੱਡਾ ਸਾਰਾ ਚੋਕ ਹੈ। ਹੁਣ ਟਾਈਮ ਇਨ੍ਹਾਂ ਹੱਟੀਆਂ ਤੇ ਲੋੜ ਦਾ ਸਾਰਾ ਸਮਾਨ ਮਿਲ ਵੇਂਦਾ ਹੈ, ਲੇਕਿਨ ਅੱਜ ਕੱਲ ਸੈਲਾਨੀਆਂ ਦਾ ਆਕਰਸ਼ਣ ਕੇਂਦਰ ਹੈ। ਇਥੋਂ ਅੱਗੇ ਨਕਾਰ ਖਾਨੇ ਦੀ ਦੋ ਮੰਜ਼ਿਲਾ ਇਮਾਰਤ ਹੈ। ਹਿੰਦੇ ਮੈਦਾਨ ਦੇ ਵਿਚੋ ਵਿਚ ਇਕ ਨਹਿਰ ਬਣਦੀ ਹੈ, ਜੇ ਕੋ ਨਹਿਰ ਇਹ ਬਿਸ਼ਤ ਅਖੇਂਦੇ ਹਨ, ਲੇਕਿਨ ਹੁਣ ਇਹ ਨਹਿਰ ਦਿਖਾਈ ਨਹੀਂ ਦੇਂਦੀ। ਹੁਣ ਜਗ੍ਹਾ ਤੇ ਹੀ ਉਥਾਂ ਦੇ ਕਰਮਚਾਰੀਆਂ ਦੇ ਦਫਤਰ, ਮਕਾਨ ਤੇ ਬੈਠਕਾਂ ਹਨ। ਨਕਾਰ ਖਾਨੇ ਦੇ ਦਰਵਾਜੇ ਦਾ ਨਾਂ ਹਥਿਆ ਪੁਲ ਹੈ, ਕਿਉਂਕਿ ਹਿੰਦੇ ਦੁਆ ਪਾਸੇ ਵੀ ਪੱਥਰ ਦੇ ਦੋ ਹਾਥੀ ਲਾਏ ਹੋਏ ਹਨ। ਹੁਣ ਦਰਵਾਜੇ ਦੇ ਅੱਗੋਂ ਸਿਰਫ ਸ਼ਾਹੀ ਖਾਨਦਾਨ ਦੇ ਲੋਕ ਹੀ ਸਵਾਰੀ ਤੇ ਬਹਿ ਕੇ ਲੰਘ ਸਕਦੇ ਹਨ, ਬਾਕੀ ਕੋਈ ਵੀ ਨਾ ਬਣ ਸਕਦਾ ਹੈ। ਨਕਾਰ ਖਾਨੇ ਵਿਚ ਰੋਜ਼ 5 ਵਾਰੀ ਨੌਬਤ ਵਜਦੀ ਹੈ, ਲੇਕਿਨ ਐਤਵਾਰ ਤੇ ਬਾਦਸ਼ਾਹ ਦੇ ਜਨਮ ਵਾਲੇ ਯਾਰੇ ਸਾਰੇ ਨੂੰ ਨੌਬਤ ਵਜਦੀ ਰਹਿੰਦੀ ਹੈ। ਇਹਨਾਂ ਇਕ ਬਹੁ ਵੱਡਾ ਸੱਚ ਇਹ ਵੀ ਹੈ ਕਿ ਹਿੰਦੇ ਸਾਹਮਣੇ ਹੀ ਮੁਗਲ ਬਾਦਸ਼ਾਹ ਦਾ ਕਤਲ ਵੀ ਕੀਤਾ ਗਿਆ ਹੈ। ਹਿੰਦੇ ਅੱਗੋਂ ਦੀਵਾਨੇ ਆਮ ਆਂਦੇ, ਇਥੇ ਵੀ ਚਾਂਦੀ ਦੇ ਖੰਭਿਆਂ ਤੇ ਬਾਦਸ਼ਾਹ ਦੇ ਪਹਿਲੀ ਵਾਰੀ ਕਿਲੇ ਵਿਚ ਆਮਨ ਤੇ ਸਵਾਗਤ ਸਮਾਰੋਹ ਦੇ ਟਾਈਮ ਦਲ ਬਾਦਲ ਨਾਂ ਦਾ ਇਕ ਸ਼ਾਨਦਾਰ ਸ਼ਮਿਆਨਾ ਅਹਿਮਦਾਬਾਦ ਤੋਂ ਮੰਗਵਾ ਕੇ ਲਾਇਆ ਗਿਆ ਹੈ। ਹੀ ਸ਼ਮਿਆਨੇ ਨੂੰ ਬਣਾਉਣ ਵਾਸਤੇ 7 ਸਾਲ ਲਗੇ ਹਨ ਤੇ ਹਿੰਦੀ ਹੁਣ ਟਾਈਮ ਕੀਮਤ 1 ਲੱਖ ਹੈ। ਫਰਸ਼ ਕੋ ਕੀਮਤੀ ਕਸ਼ਮੀਰੀ ਕਾਲੀਨਾ ਨਾਲ ਸਜਾਇਆ ਗਿਆ ਹੈ। ਦੀਵਾਨੇ ਆਮ ਦੀ ਦੀਵਾਰਾਂ ਤੇ ਸੋਨੇ ਤੇ ਬੇਸ਼ ਕੀਮਤੀ ਪੱਥਰਾਂ ਨਾਲ ਆਬਕਾਰੀ ਕੀਤੀ ਗਈ ਹੈ। ਬਾਅਦ ਵਿਚ ਹੀ ਕੋ ਕੱਢ ਦਿੱਤਾ ਗਿਆ, ਲੇਕਿਨ ਅੱਜ

ਤੇ ਬਾਦਸ਼ਾਹ ਹੀ ਸਿਆਸਨ ਤੇ ਬਹਿ ਕੇ ਹੀ ਨਿਆਏ ਕਰਦੇ ਹਨ। ਇਹਦੇ ਥੱਲੇ ਇੱਕ ਸੰਗਮਰਮਰ ਦਾ ਤਖ਼ਤ ਤੇ ਜਾ ਕੇ 3 ਫੁੱਟ ਉੱਚਾ, 7 ਫੁੱਟ ਲੰਬਾ ਤੇ 4 ਫੁੱਟ ਚੌੜਾ ਹੈ। ਤਖ਼ਤ ਦੀ 6 ਪਾਵੇ ਠੋਸ ਸੋਨੇ ਦੇ ਬਣੇ ਹੋਏ ਹਨ ਤੇ 2 ਸੋਨੇ ਸੋਨੇ ਮੋਰ ਹੀਰੇ ਜਵਾਹਰਾਤਾਂ ਨੀਲਮ ਪੰਨਿਆਂ ਨਾਲ ਸਜੇ ਹੋਏ ਹਨ। ਇਹ ਤਖ਼ਤ ਕੋ ਤਖ਼ਤੇ ਤਾਉਸ ਆਖੇ ਹਨ। ਪਰਸ਼ਨ ਬੋਲੀ ਵਿਚ ਤਾਉਸ ਦਾ ਮਤਲਬ ਮੋਰ ਹੁੰਦੇ ਹੀ ਕਰਕੇ ਹੀ ਕੋ ਮੋਰ ਤਖ਼ਤ ਵੀ ਆਖੇਂਦੇ ਹਨ। ਤਖ਼ਤ ਹੀ ਖੋ ਕੇ ਵਜ਼ੀਰ ਬਾਦਸ਼ਾਹ ਕੋ ਲੋਗਾਂ ਦੀਆਂ ਸ਼ਿਕਾਇਤਾਂ ਤੇ ਮੁਕਦਮਿਆਂ ਦੀਆਂ ਅਰਜ਼ੀਆਂ ਪੇਸ਼ ਕਰਦੇ ਹਨ। ਦੀਵਾਨੇ ਆਮ ਵਿਚ ਇਕ ਦਰਵਾਜ਼ਾ ਹੈ ਜੇ ਕੋ ਲਾਲ ਦਰਵਾਜ਼ਾ ਆਖੇਂਦੇ ਹਨ। ਇਥੋਂ ਹੀ ਨਦੀ ਦੇ ਪਾਸੇ ਦੀਵਾਨੇ ਖਾਸ, ਹਮਾਮ, ਮੋਤੀ ਮਹਿਲ, ਬਾਦਸ਼ਾਹ ਦੇ ਨਿੱਜੀ ਮਕਾਨ ਦੀ ਤਰਫ ਰਸਤਾ ਵੇਂਦੇ ਤੇ ਦੂਜੀ ਤਰਫ ਰੰਗ ਮਹਿਲ, ਜਨਾਨ ਖਾਨੇ ਦਾ ਰਸਤਾ ਨਿਕਲਦੇ। ਦੀਵਾਨੇ ਖਾਸ ਦੀ ਇਮਾਰਤ ਸੰਗਮਰਮਰ ਦੀ ਬਣੀ ਹੋਈ ਹੈ ਤੇ ਛੱਤ ਚਾਂਦੀ ਦੀ। ਇਹ ਇਮਾਰਤ ਦੇ ਵਿਚੋਂ ਵਿਚ ਵੀ ਨਹਿਰ ਨਿਕਲਦੀ ਹੈ ਤੇ ਦੁਆ ਪਾਸੇ ਫੁਆਰੇ ਚਲਦੇ ਹਨ ਜਿਨ੍ਹਾਂ ਵਿਚੋਂ ਗੁਲਾਬ ਜਲ ਦਾ ਛਿੜਕਾਵ ਥੀਂਦਾ ਰਹਿੰਦਾ ਹੈ। ਹੀ ਦੀਵਾਨੇ ਆਮ ਵਿਚ ਤਖ਼ਤੇ ਤਾਉਸ ਵਾਸਤੇ ਕਈ ਨੇ ਪਰਸ਼ੀਅਨ ਭਾਸ਼ਾ ਵਿਚ ਲਿਖੇ, ਲੇਕਿਨ ਹੁੰਦਾ ਮਤਲਬ ਹੈ ਜੇ ਜ਼ਮੀਨ ਤੇ ਕਿਥਾਂ ਸਵਰਗ ਹੈ ਤਾਂ ਇਥਾਂ ਹੀ ਹੈ। ਤਖ਼ਤੇ ਤਾਉਸ ਤੇ ਇਕ ਕੋਈ ਨੂਰ ਹੀਰਾ ਵੀ ਲੱਗਿਆ ਹੋਇਆ ਹੈ ਜਿਹਦੀ ਹੁਣ ਟਾਈਮ ਦੀ ਕੀਮਤ ਕਰੋੜਾਂ ਵਿਚ ਹੈ। ਹੀ ਦੀਵਾਨੇ ਖਾਸ ਵਿਚ ਮੁਗਲ ਬਾਦਸ਼ਾਹ ਮੁਹੰਮਦ ਸ਼ਾਹ ਇਰਾਨ ਦੇ ਰਾਜਾ ਨਾਦਿਰ ਸ਼ਾਹ ਨਾਲ ਮਿਲੇ ਹਨ। ਇਹ ਨਾਦਿਰ ਸ਼ਾਹ ਹੀ ਦਿੱਲੀ ਕੋ ਲੁੱਟ ਗਿਆ ਤੇ ਨਾਲ ਹੀ ਬਾਦਸ਼ਾਹ ਦੇ ਨਾਲ ਪਗੜੀ ਬਦਲ ਕੇ ਤਖ਼ਤੇ ਤਾਉਸ ਤੇ ਧੋਖੇ ਨਾਲ ਕੋਈ ਨੂਰ ਹੀਰਾ ਵੀ ਇਰਾਨ ਗਿਣ ਗਿਆ। ਤਖ਼ਤੇ ਤਾਉਸ ਦੇ ਉੱਤਰ ਵਿਚ ਸ਼ਾਹੀ ਹਮਾਮ ਹੈ। ਹਿੰਦੇ ਵੀ 3 ਵੱਡੇ ਵੱਡੇ ਕਮਰੇ ਹਨ। ਇਹਨਾਂ ਕੋ ਰੰਗ ਬਿਰੰਗੇ ਪੱਥਰਾਂ ਨਾਲ ਸਜਾਇਆ ਗਿਆ ਹੈ। ਇਥਾਂ ਕੀ ਗਰਮ ਤੇ ਠੰਡੇ ਪਾਣੀ ਦੀ ਸੋਨੀ ਵਿਵਸਥਾ ਕੀਤੀ ਹੋਈ ਹੈ। ਹੀ ਹਮਾਮ ਦੇ ਉੱਤਰ ਵਿਚ ਬਾਦਸ਼ਾਹ ਬਹਾਦੁਰ ਸ਼ਾਹ ਨੇ ਸਨ 1824 ਵਿਚ ਇਕ ਹੀਰਾ ਮਹਿਲ ਬਨਵਾਇਆ ਹੈ। ਬਾਦਸ਼ਾਹ ਸ਼ਾਹਜਹਾਂ ਦੇ ਬਨਵਾਏ ਲਾਲ ਕਿਲੇ ਵਿਚ ਔਰੰਗਜ਼ੇਬ ਨੇ ਮੋਤੀ ਮਸਜਿਦ ਬਣਾਈ ਹੈ ਜਿਹੜੀ ਸੰਗਮਰਮਰ ਨਾਲ ਬਣੀ ਹੋਈ ਹੈ। ਇਹਦਾ ਦਰਵਾਜ਼ਾ ਪਿੱਤਲ ਦਾ ਹੈ। ਇਹਦੇ ਗੁੰਬਦਾਂ ਤੇ ਸੋਨੇ ਦਾ ਪੱਤਰ ਚੜਾਇਆ ਹੋਇਆ ਹੈ। ਇਹ ਕਿਲੇ ਵਿਚ ਹੀ ਸਨ 1842 ਵਿਚ ਬਹਾਦੁਰ ਸ਼ਾਹ ਜਫਰ ਨੇ ਇਕ ਮਹਿਲ ਬਨਵਾਇਆ ਹੈ ਜੇ ਕੋ ਸਨ 1857 ਵਿਚ ਸੈਨਿਕਾਂ ਦੇ ਤਰਨ ਵਾਸਤੇ ਇਸਤੇਮਾਲ ਕੀਤਾ ਜਾਂਦਾ ਹੈ। ਇਥਾਂ ਹੀ ਤਸਬੀਜ਼ ਖਾਨਾ, ਖਾਬ ਖਾਨਾ ਤੇ ਬੈਠਕ ਵੀ ਬਣਵਾਈ ਗਈ। ਤਸਬੀਜ਼ ਖਾਨੇ ਦੇ ਵਿਚ ਇਕ ਤਰਾਜੂ ਹੈ ਜਿਹਦੀ ਸ਼ਿਲਪ ਕਲਾ ਦੇਖਣ ਵਾਲੀ ਹੈ। ਹੀ ਤਰਾਜੂ ਕੋ ਨਾਏ ਦਾ ਤਰਾਜੂ ਵੀ ਆਖੇ ਨੇ। ਇਥੋਂ ਸੰਮਨ ਦੇ ਕਮਰੇ ਦੀ ਤਰਫ ਮਨੀਆਂ ਬਣ ਸਕਦੇ। ਦੀਵਾਨੇ ਆਮ ਦੇ ਠੀਕ ਪਿੱਛੋਂ ਆਲੀਸ਼ਾਨ ਰੰਗ ਮਹਿਲ ਹੈ ਜਿਹੜਾ 5 ਹਿੱਸਿਆਂ ਵਿਚ ਵੰਡਿਆ ਹੋਇਆ ਹੈ। ਹਿੰਦੇ ਵਿਚ ਹੀ ਨਹਿਰ ਵਾਂਦੀ ਹੈ। ਰੰਗ ਮਹਿਲ ਦੀ ਛੱਤ ਚਾਂਦੀ ਦੀ ਹੈ ਜੋ ਕੋ ਬਾਅਦ ਵਿਚ ਕੱਢ ਕੇ ਤਾਂਬੇ ਦੀ ਬਣਾ ਦਿੱਤੀ ਗਈ, ਲੇਕਿਨ ਤਾਂਬੇ ਦੀ ਛੱਤ ਕੋ ਵੀ ਬਾਅਦ ਵਿਚ ਕੱਢ ਦਿੱਤਾ ਤੇ ਸੰਦੂਰੀ ਰੰਗ ਦੀ ਲੱਕੜੀ ਦੀ ਛੱਤ ਬਣਾ ਦਿੱਤੀ। ਮੁਗਲਾਂ ਦੇ ਹੀ ਐਸ਼ੋ ਆਰਾਮ ਦੇ ਰੰਗ ਮਹਿਲ ਕੋ ਸਨ 1857 ਵਿਚ ਅੰਗਰੇਜ਼ਾਂ ਨੇ ਜਿਹੜੇ ਵਕਤ ਕਿਲਾ ਹੁਨਾਂ ਦੇ ਕਬਜ਼ੇ ਵਿਚ ਆਈ ਤੇ ਹੀ ਕੋ ਰਸੋਈ ਘਰ ਬਣਾ ਦਿੱਤਾ। ਹਿੰਦੇ ਬਾਅਦ ਮੁਮਤਾਜ਼ ਮਹਿਲ ਆਂਦੇ ਜਿਹੜਾ ਕਿ ਇਕ ਵੱਡਾ ਮਹਿਲ ਹੈ। ਹਿੰਦੇ ਚਾਰੋ ਕੋਨਿਆਂ ਤੇ ਛਤਰੀਆਂ ਲੱਗੀਆਂ ਹੋਈਆਂ ਹਨ। ਹੀ ਮਹਿਲ ਕੋ 1857 ਦੇ ਬਾਅਦ ਅੰਗਰੇਜ਼ਾਂ ਨੇ ਕੈਦ ਖਾਨੇ ਵਿਚ ਬਦਲ ਦਿੱਤਾ, ਲੇਕਿਨ ਹੁਣ ਇਥਾਂ ਕੇ ਇਕ ਸੰਗ੍ਰਹਾਲਯ ਹੈ। ਮੁਮਤਾਜ਼ ਮਹਿਲ ਤੋਂ ਅੱਗੋਂ ਦਕਸ਼ਿਨ ਵਿਚ ਬਹੁਤ ਵੱਡਾ ਅਸਦ ਬੁਰਜ ਹੈ ਜਿਹਦਾ ਸਨ 1803 ਵਿਚ ਬਹੁਤ ਨੁਕਸਾਨ ਥੀ ਗਿਆ ਹੈ ਜੇ ਕੋ ਬਾਅਦ ਵਿਚ ਠੀਕ ਕਰਵਾ ਦਿੱਤਾ ਗਿਆ। ਇਹ ਵੀ 3 ਮੰਜ਼ਿਲਾ ਹੈ। ਹਿੰਦੇ ਵਿਚ ਵੀ ਨਹਿਰੇ ਬਹਿਸ਼ਤ ਵਾਂਦੀ ਹੈ ਤੇ ਹਿੰਦੀ ਕਲਕਲ ਦੀ ਆਵਾਜ਼ ਨਾਲ ਇਵੇਂ ਲੱਗਦਾ ਹੈ ਜਿਵੇਂ ਕਿ ਬਾਰਿਸ਼ ਥਿੰਦੀ ਪਈ ਹੋਵੇ। ਇਹ ਲਾਲ ਕਿਲੇ ਨੇ 200 ਸਾਲਾਂ ਤੱਕ ਮੁਗਲ ਸਾਮਰਾਜ ਦੀ ਸ਼ਾਨਤ ਸ਼ੁਕਤ ਦਿੱਤੀ ਤੇ ਹੀ ਨੇ ਕਈ ਖੁਸ਼ੀਆਂ ਤੇ ਗਮੀਆਂ ਦੇ ਵੀ ਡਿੱਠੇ, ਇਤਿਹਾਸ ਦੇ ਕਈ ਮੋੜ ਵੀ ਡਿੱਠੇ। ਹੀ ਲਾਲ ਕਿਲੇ ਨੇ ਅੰਗਰੇਜ਼ਾਂ ਕੋ ਵੀ ਆਪਣੀ ਪਨਾਹ ਦਿੱਤੀ। 1940 ਦੇ ਦਸ਼ਕ ਵਿਚ ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ ਚੱਲੋ ਦਿੱਲੀ ਦੇ ਨਾਰੇ ਨਾਲ ਹੀ ਲਾਲ ਕਿਲੇ ਤੇ ਤਿਰੰਗਾ ਫਹਿਰਾਵਣ ਦੀ ਪੇਸ਼ਕਸ਼ ਕੀਤੀ, ਲੇਕਿਨ ਅੰਗਰੇਜ਼ਾਂ ਨੇ ਆਜ਼ਾਦ ਹਿੰਦ ਫੌਜ ਦੇ ਅਫਸਰਾਂ ਕੋ ਹੀ ਕਿਲੇ ਵਿਚ ਕੈਦ ਕਰ ਦਿੱਤਾ ਤੇ ਉਨ੍ਹਾਂ ਤੇ ਆਤੰਕਵਾਦੀ ਥਿਵਨ ਦਾ ਮੁਕਦਮਾ ਵੀ ਚਲਾ ਦਿੱਤਾ ਜਿਹਦੇ ਵਿਚ ਬਚਾਵ ਪਕਸ਼ ਦੇ ਵਕੀਲ ਹਨ ਸ਼੍ਰੀ ਜਵਾਹਰ ਲਾਲ ਨਹਿਰੂ, ਸ਼੍ਰੀ ਭੋਲਾ ਭਾਈ ਦੇਸਾਈ ਤੇ ਸ਼੍ਰੀ ਕੈਲਾਸ਼ ਨਾਥ ਕਾਟਜੂ। ਆਜ਼ਾਦੀ ਦੇ ਬਾਅਦ ਪਹਿਲੀ ਵਾਰ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਸ਼੍ਰੀ ਜਵਾਹਰ ਲਾਲ ਨਹਿਰੂ ਜੀ ਨੇ ਲਾਲ ਕਿਲੇ ਦੇ ਪ੍ਰਾਚੀਰ ਉੱਤੇ ਤਿਰੰਗਾ ਫਹਿਰਾਇਆ ਤੇ ਦੇਸ਼ ਦੀ ਜਨਤਾ ਦੇ ਨਾਂ ਸੰਦੇਸ਼ ਵੀ ਦਿੱਤਾ। ਇਹ ਪਰੰਪਰਾ ਅੱਜ ਵੀ

ਪ੍ਰਵੀਨ ਦੇ ਗਾਏ ਇਸ ਗੀਤ ਤੋਂ ਬਾਅਦ ਹੁਣ ਮੈਂ ਤੁਹਾਨੂੰ ਸੁਣਵੈਂਦੀ ਹਾਂ ਇੱਕ ਬਹੁਤ ਵਧੀਆ ਗੀਤ ਸੋਫੀਆ ਮਲਿਕ ਦੀ ਆਵਾਜ਼ ਵਿੱਚ। ਗੀਤ ਹੈ ਖਰਚਾ ਸਾਡਾ ਤੇ ਨਖਰੇ ਲੋਕਾਂ ਦੇ।

ਤੁਸਾਂ ਜੀਸ਼ਮ ਖਾਨ ਰੋਖਲੀ ਦੀ ਆਵਾਜ਼ ਵਿਚ ਸੁਣਦੇ ਪਏ ਹਈ ਤੇ ਇਹ ਹੈ ਤੁਹਾਡੇ ਕੀਤੇ ਸਿਰਾਇਕੀ ਪ੍ਰੋਗਰਾਮ। ਤੁਹਾਨੂੰ ਪ੍ਰੋਗਰਾਮ ਪਸੰਦ ਆਇਆ ਹੋ ਸੀ ਤਾਂ ਫਿਰ ਖਤ ਵਿਚ ਲਿਖ ਗੱਲ ਸਕੂ ਤੇ ਹੁਣ ਹਰਜੀਤ ਕੌਰ ਕੋ ਦੇਵੋ ਇਜਾਜ਼ਤ ਵੱਲ ਮਿਲਸਾਂ।

ਝੋਕ ਮਾਹੀ ਦੀ। ਤੁਸੀਂ ਸੁਣ ਰਹੇ ਸੀ ਸਰਾਇਕੀ ਪ੍ਰੋਗਰਾਮ FM 103.6 ਮੈਗਾਹਰਟਜ਼ ਤੇ ਆਕਾਸ਼ਵਾਣੀ ਦਾ ਇਹ ਅੰਮ੍ਰਿਤਸਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਵਰਲਡ ਸਰਵਿਸ ਦਿਨ ਦੀ ਪੰਜਾਬੀ ਸੇਵਾ। ਸ਼ਾਮ ਦੇ 5:30 ਵਜ ਰਹੇ ਨੇ। ਦੇਸ਼ ਪੰਜਾਬ ਮਸਲੇ ਦਾ ਆਗਾਜ਼ ਕਰਦੇ ਹਾਂ।

ਸਾਰੇ ਦੇਸ਼ ਪੰਜਾਬ ਮਸਲੇ ਦਾ ਆਗਾਜ਼ ਹੋ ਚੁੱਕਾ ਹੈ ਤੇ ਅੱਜ ਦੇ ਦੇਸ਼ ਪੰਜਾਬ ਮਸਲੇ ਤੋਂ ਸਭ ਤੋਂ ਪਹਿਲਾਂ ਅੱਜ ਦੀ ਗੱਲ ਦਾ ਮੌਜੂ ਹੈ ਸ਼ੁੱਧ ਹਵਾ ਸਭ ਲਈ ਜ਼ਰੂਰੀ। ਵਾਕਈ ਸ਼ੁੱਧ ਹਵਾ ਸਾਡੇ ਜੀਵਨ ਦੀ ਗੁਣਵੱਤਾ ਨੂੰ ਨਿਰਧਾਰਿਤ ਕਰਦੀ ਹੈ। ਜਦੋਂ ਅਸੀਂ ਸਾਹ ਲੈਂਦੇ ਹਾਂ ਤਾਂ ਆਕਸੀਜਨ ਸਾਡੇ ਫੇਫੜਿਆਂ ਰਾਹੀਂ ਖੂਨ ਵਿਚ ਮਿਲ ਕੇ ਸਰੀਰ ਦੇ ਹਰ ਹਿੱਸੇ ਤੱਕ ਪਹੁੰਚਦੀ ਹੈ। ਸਰੀਰਕ ਸਿਹਤ ਲਈ ਵਰਦਾਨ ਹੈ ਸ਼ੁੱਧ ਹਵਾ। ਸ਼ੁੱਧ ਹਵਾ ਫੇਫੜਿਆਂ ਨੂੰ ਮਜ਼ਬੂਤ ਕਰਦੀ ਹੈ, ਖੂਨ ਦਾ ਦੌਰਾ ਸਹੀ ਰੱਖਦੀ ਹੈ ਅਤੇ ਸਾਡੀ ਰੋਗ ਪ੍ਰਤੀਰੋਧਕ ਸਮਰੱਥਾ ਯਾਨੀ ਇਮਿਊਨਿਟੀ ਨੂੰ ਵਧਾਉਂਦੀ ਹੈ। ਮਾਨਸਿਕ ਤੰਦਰੁਸਤੀ, ਜਦੋਂ ਦਿਮਾਗ ਨੂੰ ਭਰਪੂਰ ਮਾਤਰਾ ਵਿਚ ਸਾਫ ਆਕਸੀਜਨ ਮਿਲਦੀ ਹੈ ਤਾਂ ਤਣਾਅ ਘਟਦਾ ਹੈ, ਚਿੰਤਾ ਦੂਰ ਹੁੰਦੀ ਹੈ ਅਤੇ ਇਕਾਗਰਤਾ ਵਿਚ ਵਾਧਾ ਹੁੰਦਾ ਹੈ। ਬੱਚਿਆਂ ਅਤੇ ਬਜ਼ੁਰਗਾਂ ਲਈ ਸੁਰੱਖਿਆ, ਬੱਚਿਆਂ ਦੇ ਫੇਫੜੇ ਅਤੇ ਅਜੇ ਵਿਕਸਿਤ ਹੋ ਰਹੇ ਹੁੰਦੇ ਨੇ ਤੇ ਬਜ਼ੁਰਗਾਂ ਦੀ ਪ੍ਰਤੀਰੋਧਕ ਸਮਰੱਥਾ ਕਮਜ਼ੋਰ ਹੁੰਦੀ ਹੈ। ਇਹਨਾਂ ਦੋਹਾਂ ਵਰਗਾਂ ਲਈ ਸ਼ੁੱਧ ਹਵਾ ਇਕ ਸੁਰੱਖਿਆ ਕਵਚ ਵਾਂਗ ਕੰਮ ਕਰਦੀ ਹੈ। ਫਿਰ ਆ ਜਾਂਦੀ ਹੈ ਇਕ ਗੰਭੀਰ ਸੰਕਟ ਹੈ, ਹਵਾ ਪ੍ਰਦੂਸ਼ਣ। ਅਜੋਕੇ ਦੌਰ ਵਿਚ ਉਦਯੋਗੀਕਰਨ ਅਤੇ ਸ਼ਹਿਰੀਕਰਨ ਦੇ ਨਾਂ ਤੇ ਅਸੀਂ ਹਵਾ ਨੂੰ ਜ਼ਹਿਰੀਲੀ ਬਣਾ ਦਿੱਤਾ ਹੈ। ਹਵਾ ਵਿਚ ਮੌਜੂਦ ਹਾਨੀਕਾਰਕ ਗੈਸਾਂ ਜਿਵੇਂ ਕਾਰਬਨ ਮੋਨੋਆਕਸਾਈਡ, ਸਲਫਰ ਡਾਈਆਕਸਾਈਡ, ਨਾਈਟ੍ਰੋਜਨ ਆਕਸਾਈਡ ਅਤੇ

0: ਪਰਟੀਕੂਲਰ ਮੈਟਰ ਪੀਐਮ 2.5 ਅਤੇ ਪੀਐਮ 10 ਨੇ ਸਾਹ ਲੈਣਾ ਮੁਸ਼ਕਲ ਕਰ ਦਿੱਤਾ ਹੋਇਆ ਹੈ। ਕਾਰਨ ਨੇ ਵਾਹਨਾਂ ਦਾ ਧੂਆਂ, ਉਦਯੋਗਿਕ ਇਕਾਈਆਂ ਪਰਾਲੀ ਅਤੇ ਕੂੜਾ ਬਾਲਣਾ, ਨਿਰਮਾਣ ਕਾਰਜ ਵਗੈਰਾ ਵਗੈਰਾ। ਸੜਕਾਂ ਤੇ ਲਗਾਤਾਰ ਵੱਧ ਰਹੀਆਂ ਗੱਡੀਆਂ, ਕਾਰਾਂ ਅਤੇ ਮੋਟਰਸਾਈਕਲਾਂ ਵਿਚੋਂ ਨਿਕਲਣ ਵਾਲਾ ਧੂਆਂ ਹਵਾ ਪ੍ਰਦੂਸ਼ਣ ਦਾ ਸਭ ਤੋਂ ਵੱਡਾ ਸਰੋਤ ਹੈ। ਫੈਕਟਰੀਆਂ ਅਤੇ ਕਾਰਖਾਨਿਆਂ ਦੀਆਂ ਚਿਮਨੀਆਂ ਵਿਚੋਂ ਬਿਨਾਂ ਫਿਲਟਰ ਕੀਤੇ ਨਿਕਲਣ ਵਾਲਾ ਜ਼ਹਿਰੀਲਾ ਧੂਆਂ ਅਤੇ ਰਸਾਇਣ। ਖੇਤੀਬਾੜੀ ਦੇ ਖੇਤਰ ਵਿਚ ਫਸਲਾਂ ਦੀ ਰਹਿੰਦ ਖੂੰਹਦ, ਜਿਹਨੂੰ ਆਪਾਂ ਪਰਾਲੀ ਵੀ ਕਹਿੰਦੇ ਹਾਂ, ਇਸ ਨੂੰ ਅੱਗ ਲਗਾਉਣਾ ਅਤੇ ਸ਼ਹਿਰਾਂ ਵਿਚ ਕੂੜੇ ਦੇ ਢੇਰਾਂ ਨੂੰ ਬਾਲਣਾ। ਨਿਰਮਾਣ ਕਾਰਜ ਦੀ ਗੱਲ ਕਰੀਏ ਤਾਂ ਕੰਸਟਰਕਸ਼ਨ ਐਕਟੀਵਿਟੀਜ਼ ਦੇ ਵਿਚ ਇਮਾਰਤਾਂ ਅਤੇ ਸੜਕਾਂ ਦੇ ਨਿਰਮਾਣ ਦੌਰਾਨ ਉੱਡਣ ਵਾਲੀ ਧੂੜ ਮਿੱਟੀ ਬਣਦੀ ਹੈ ਹਵਾ ਨੂੰ ਪ੍ਰਦੂਸ਼ਿਤ ਕਰਨ ਵਾਲੇ ਕਾਰਨ। ਇਨ੍ਹਾਂ ਦੇ ਮਨੁੱਖੀ ਸਿਹਤ ਦੇ ਬਹੁਤ ਮਾੜੇ ਪ੍ਰਭਾਵ ਪੈਂਦੇ ਨੇ। ਦੂਸ਼ਿਤ ਹਵਾ ਵਿਚ ਸਾਹ ਲੈਣ ਨਾਲ ਮਨੁੱਖੀ ਸਰੀਰ ਨੂੰ ਕਈ ਗੰਭੀਰ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਵੇਂ ਸਾਹ ਦੀਆਂ ਬਿਮਾਰੀਆਂ, ਦਿਲ ਦੇ ਰੋਗ, ਉਮਰ ਦਾ ਘਟਣਾ, ਅਸਥਮਾ, ਬ੍ਰੋਂਕਾਈਟਿਸ ਅਤੇ ਫੇਫੜਿਆਂ ਦਾ ਕੈਂਸਰ। ਪ੍ਰਦੂਸ਼ਿਤ ਕਣ ਖੂਨ ਦੀਆਂ ਨਾੜੀਆਂ ਵਿਚ ਰੁਕਾਵਟ ਪੈਦਾ ਕਰਦੇ ਨੇ, ਜਿਸ ਨਾਲ ਹਾਰਟ ਅਟੈਕ ਅਤੇ ਸਟ੍ਰੋਕ ਦਾ ਖਤਰਾ ਵੱਧ ਜਾਂਦਾ ਹੈ। ਕਈ ਅੰਤਰਰਾਸ਼ਟਰੀ ਰਿਪੋਰਟਾਂ ਮੁਤਾਬਕ ਪ੍ਰਦੂਸ਼ਿਤ ਹਵਾ ਕਾਰਨ ਇਨਸਾਨ ਦੀ ਔਸਤ ਉਮਰ ਦੇ ਕਈ ਸਾਲ ਘੱਟ ਹੋ ਰਹੇ ਨੇ। ਫਿਰ ਕੀ ਕੀਤਾ ਜਾਏ, ਕੀ ਹੈ ਸਮੱਸਿਆ ਦੇ ਹੱਲ ਅਤੇ ਸੁਧਾਰ ਦੇ ਉਪਾਅ? ਹਵਾ ਨੂੰ ਮੁੜ ਤੋਂ ਸ਼ੁੱਧ ਬਣਾਉਣ ਲਈ ਸਾਨੂੰ ਨਿੱਜੀ ਅਤੇ ਸਰਕਾਰੀ ਪੱਧਰ ਤੇ ਵੱਡੇ ਕਦਮ ਚੁੱਕਣ ਦੀ ਲੋੜ ਹੈ, ਜਿਵੇਂ ਵੱਧ ਤੋਂ ਵੱਧ ਰੁੱਖ ਲਗਾਉਣਾ। ਰੁੱਖ ਕੁਦਰਤੀ ਫਿਲਟਰ ਨੇ, ਇਹ ਕਾਰਬਨ ਡਾਈਆਕਸਾਈਡ ਨੂੰ ਸੋਖਦੇ ਨੇ ਅਤੇ ਸਾਨੂੰ ਜੀਵਨਦਾਇਕ ਆਕਸੀਜਨ ਪ੍ਰਦਾਨ ਕਰਦੇ ਨੇ। ਹਰ ਨਾਗਰਿਕ ਨੂੰ ਆਪਣੇ ਜੀਵਨ ਵਿਚ ਘੱਟੋ ਘੱਟ 5 ਰੁੱਖ ਜ਼ਰੂਰ ਲਗਾਉਣੇ ਚਾਹੀਦੇ ਨੇ ਅਤੇ ਉਨ੍ਹਾਂ ਦੀ ਸੰਭਾਲ ਕਰਨੀ ਚਾਹੀਦੀ ਹੈ। ਗ੍ਰੀਨ ਐਨਰਜੀ ਯਾਨੀ ਸਾਫ ਊਰਜਾ ਦੀ ਵਰਤੋਂ, ਕੋਲੇ ਅਤੇ ਪੈਟਰੋਲੀਅਮ ਦੀ ਥਾਂ ਤੇ ਸੂਰਜੀ ਊਰਜਾ ਯਾਨੀ ਸੋਲਰ ਐਨਰਜੀ, ਪੌਣ ਊਰਜਾ, ਵਿੰਡ ਐਨਰਜੀ ਅਤੇ ਹਾਈਡਰੋਜਨ ਫਿਊਲ ਦੀ ਵਰਤੋਂ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਈ ਵਾਹਨਾਂ ਦੀ ਵਰਤੋਂ ਵਧਾ ਕੇ ਵਾਹਨਾਂ ਦੇ ਪ੍ਰਦੂਸ਼ਣ ਨੂੰ ਨੱਥ ਪਾਈ ਜਾ ਸਕਦੀ ਹੈ। ਫਿਰ ਆ ਜਾਂਦੀ ਹੈ ਖੇਤੀਬਾੜੀ ਵਿਚ ਟੈਕਨੋਲੋਜੀ ਦਾ ਸੁਧਾਰ। ਪਰਾਲੀ ਨੂੰ ਬਾਲਣ ਦੀ ਬਜਾਏ ਸਰਕਾਰਾਂ ਨੂੰ ਕਿਸਾਨਾਂ ਨੂੰ ਆਧੁਨਿਕ ਮਸ਼ੀਨਰੀ ਜਿਵੇਂ ਹੈਪੀ ਸੀਡਰ, ਸੁਪਰ ਸੀਡਰ ਮੁਹੱਈਆ ਕਰਵਾਉਣੀ ਚਾਹੀਦੀ ਹੈ ਤਾਂ ਜੋ ਪਰਾਲੀ ਨੂੰ ਮਿੱਟੀ ਵਿਚ ਹੀ ਖਾਦ ਵਜੋਂ ਵਰਤਿਆ ਜਾ ਸਕੇ। ਟਰਾਂਸਪੋਰਟ ਦੀ ਵਰਤੋਂ, ਨਿੱਜੀ ਗੱਡੀਆਂ ਦੀ ਵਰਤੋਂ ਘਟਾ ਕੇ ਬੱਸਾਂ, ਮੈਟਰੋ ਅਤੇ ਸਾਈਕਲ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਸੜਕਾਂ ਤੇ ਟ੍ਰੈਫਿਕ ਵੀ ਘਟੇਗਾ ਅਤੇ ਹਵਾ ਵੀ ਸਾਫ਼ ਰਹੇਗੀ। ਸ਼ੁੱਧ ਹਵਾ ਕੋਈ ਲਗਜ਼ਰੀ ਨਹੀਂ ਹੈ, ਸੁਖ ਸਹੂਲਤ ਨਹੀਂ ਹੈ, ਸਗੋਂ ਇਹ ਹਰ ਇਕ ਜੀਵ ਦਾ ਬੁਨਿਆਦੀ ਅਧਿਕਾਰ ਹੈ। ਜੇਕਰ ਅਸੀਂ ਅੱਜ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਇਕ ਸੁਰੱਖਿਅਤ ਅਤੇ ਸਿਹਤਮੰਦ ਭਵਿੱਖ ਦੇਣਾ ਚਾਹੁੰਦੇ ਹਾਂ ਤਾਂ ਸਾਨੂੰ ਅੱਜ ਹੀ ਵਾਤਾਵਰਣ ਪ੍ਰਤੀ ਗੰਭੀਰ ਹੋਣਾ ਪਵੇਗਾ। ਵਾਤਾਵਰਣ ਦੀ ਰੱਖਿਆ, ਜੀਵਨ ਦੀ ਸੁਰੱਖਿਆ ਦੇ ਨਾਰੇ ਨੂੰ ਅਪਣਾ ਕੇ ਹੀ ਅਸੀਂ ਧਰਤੀ ਨੂੰ ਮੁੜ ਤੋਂ ਹਰਿਆ ਭਰਿਆ ਅਤੇ ਸਾਫ਼ ਸੁਥਰਾ ਬਣਾ ਸਕਦੇ ਹਾਂ। ਸਾਇਨ, ਅੱਜ ਦੀ ਗੱਲ ਵਿਚ ਆਪਾਂ ਗੱਲ ਕੀਤੀ ਸ਼ੁੱਧ ਹਵਾ ਸਭ ਲਈ ਜ਼ਰੂਰੀ। ਵਾਕਈ ਸ਼ੁੱਧ ਹਵਾ ਦੇ ਵਿਚ ਆਪਾਂ ਸਾਹ ਲਵਾਂਗੇ ਤਾਂ ਕਾਫੀ ਸਾਰੀਆਂ ਬਿਮਾਰੀਆਂ ਤੋਂ, ਕਾਫੀ ਸਾਰੀਆਂ ਦਿੱਕਤਾਂ ਤੋਂ ਬਚੇ ਰਵਾਂਗੇ। ਇਸ ਕਰਕੇ ਜ਼ਰੂਰੀ ਹੈ ਅੱਜ ਤੋਂ ਹੀ, ਹੁਣੇ ਤੋਂ ਹੀ ਇਸ ਗੱਲ ਵੱਲ ਧਿਆਨ ਦੇਣਾ ਸ਼ੁਰੂ ਕਰ ਦਿਓ। ਅੱਜ ਦੀ ਗੱਲ ਦੇ ਵਿਚ ਇੰਨਾ ਹੀ, ਅੱਗੇ ਵਧਦੇ ਹਾਂ। ਅੱਗੇ ਹੈ ਸਿਲਸਿਲਾ ਸੁਖਣ ਦੇ ਵਾਰਸ। ਸੁਖਣ ਦੇ ਵਾਰਸ ਤਹਿਤ ਤੁਸੀਂ ਸਭ ਤੋਂ ਪਹਿਲਾਂ ਸੁਣੋਗੇ ਦਿਲਜੀਤ ਸਿੰਘ ਬੇਦੀ ਹੋਰਾਂ ਦੀ ਲਿਖੀ ਪੰਜਾਬੀ ਕਹਾਣੀ ਦਿਲ ਨੇ ਮੰਨਦਾ।
1: ਅੱਜ ਫਿਰ ਇੱਕ ਨਵੇਂ ਸਮੇਂ ਪਿੱਛੋਂ ਉਹਨਾਂ ਰਸਤਿਆਂ ਅਤੇ ਗਲੀਆਂ ਵਿਚ ਘੁੰਮ ਰਿਹਾ ਸੀ। ਉਹ ਉਸ ਮਕਾਨ ਦੀ ਭਾਲ ਕਰ ਰਿਹਾ ਸੀ ਜਿਸ ਵਿਚ ਉਹ ਪਹਿਲਾਂ ਵੀ ਆ ਚੁੱਕਾ ਸੀ। ਇਧਰ ਜਲੰਧਰ ਸ਼ਹਿਰ ਵਿਚ ਕਈ ਨਵੀਆਂ ਕਲੋਨੀਆਂ ਕੱਟੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ਕਾਰਨ ਰਸਤੇ ਅਤੇ ਗਲੀਆਂ ਆਪਸ ਵਿਚ ਗੱਡ ਮੱਡ ਹੋ ਗਈਆਂ ਹਨ। ਉਹ ਬਹੁਤ ਤਲਾਸ਼ ਕਰਨ ਪਿੱਛੋਂ ਅੰਤ ਵਿਚ ਉਹ ਉਸ ਮਕਾਨ ਤੱਕ ਪਹੁੰਚ ਗਿਆ ਜਿਸ ਦੀ ਉਸ ਨੂੰ ਭਾਲ ਸੀ। ਜਦ ਉਸ ਨੇ ਉਸ ਮਕਾਨ ਦੇ ਦਰਵਾਜ਼ੇ ਨੂੰ ਖੜਕਾਇਆ ਤਾਂ ਦਰਵਾਜ਼ਾ

ਲਿਆ। ਉਹ ਉਸ ਕਮਰੇ ਨੂੰ ਵੇਖ ਕੇ ਹੈਰਾਨ ਰਹਿ ਗਿਆ। ਇਹ ਉਹ ਕਮਰਾ ਨਹੀਂ ਜਾਪਦਾ ਸੀ ਜਿੱਥੇ ਉਹ ਪਹਿਲਾਂ ਆ ਚੁੱਕਾ ਸੀ। ਇਹ ਇੱਕ ਸਾਫ਼ ਸੁਥਰਾ ਅਤੇ ਬੜੇ ਢੰਗ ਨਾਲ ਕਲਾਤਮਕ ਤਰੀਕੇ ਨਾਲ ਸਜਾਇਆ ਗਿਆ ਕਮਰਾ ਸੀ। ਕਮਰੇ ਦੇ ਅੰਦਰ ਇੱਕ ਪਾਸੇ ਖੜੋਤੀ ਇੱਕ ਬੇਹੱਦ ਖੂਬਸੂਰਤ ਔਰਤ ਜੋ ਸੰਗਮਰਮਰ ਵਿਚ ਤਰਾਸ਼ੀ ਹੋਈ ਮੂਰਤ ਜਾਪਦੀ ਸੀ, ਜਿਸਦਾ ਜਿਸਮ ਪੂਰੀ ਤਰ੍ਹਾਂ ਸਫ਼ੇਦ ਸੀ। ਬੈਠੋ, ਉਸ ਔਰਤ ਨੇ ਅਚਾਨਕ ਆਖਿਆ। ਗੌਰਵ ਜੋ ਸੁਪਨੇ ਤੋਂ ਜਾਗਿਆ ਹੋਏ ਉਹ ਘਬਰਾਹਟ ਵਿਚ ਬੋਲਿਆ, ਜੇਕਰ ਮੈਂ ਭੁੱਲਦਾ ਨਹੀਂ ਤਾਂ ਇੱਥੇ ਪਹਿਲਾਂ ਰੋਸ਼ਨੀ ਨਾਂ ਦੀ ਲੜਕੀ ਰਹਿੰਦੀ ਸੀ। ਹਾਂ, ਪਰ ਉਹ ਹੁਣ ਇੱਥੇ ਨਹੀਂ ਰਹਿੰਦੀ, ਉਸ ਨੇ ਸ਼ਾਦੀ ਕਰ ਲਈ ਤੇ ਉਹ ਕਿਸੇ ਦੂਸਰੀ ਥਾਂ ਤੇ ਆਪਣੇ ਪਤੀ ਨਾਲ ਚਲੀ ਗਈ। ਲੜਕੀ ਨੇ ਉੱਤਰ ਦਿੱਤਾ, ਬਹੁਤ ਚੰਗਾ ਕੀਤਾ, ਕੀ ਤੁਹਾਨੂੰ ਉਸਦਾ ਸ਼ਾਦੀ ਕਰਨਾ ਚੰਗਾ ਨਹੀਂ ਲੱਗਿਆ? ਲੜਕੀ ਨੇ ਪ੍ਰਸ਼ਨ ਕੀਤਾ। ਕਿਉਂ ਨਹੀਂ, ਸ਼ਾਦੀ ਕਰਨਾ ਤਾਂ ਬਹੁਤ ਚੰਗੀ ਗੱਲ ਹੈ, ਉਸ ਨੂੰ ਸ਼ਾਦੀ ਕਰਕੇ ਜ਼ਰੂਰ ਹੀ ਖੁਸ਼ੀ ਹੋਈ ਹੋਵੇਗੀ। ਗੌਰਵ ਨੇ ਉੱਤਰ ਦਿੱਤਾ, ਪਰ ਤੁਹਾਡਾ ਨਾਂ ਕੀ ਹੈ? ਥੋੜੀ ਦੇਰ ਰੁਕ ਕੇ ਗੌਰਵ ਨੇ ਉਤਸੁਕਤਾ ਨਾਲ ਪੁੱਛਿਆ, ਮੇਰਾ ਨਾਂ ਗਾਇਤਰੀ ਹੈ। ਕੁਝ ਸਮੇਂ ਬਾਅਦ ਔਰਤ ਨੂੰ ਉੱਥੇ ਆਪਣੇ ਆਪ ਨੂੰ ਬੇਗਾਨਾਪਨ ਮਹਿਸੂਸ ਨਹੀਂ ਹੋ ਰਿਹਾ ਸੀ। ਉਸਨੇ ਕਮਰੇ ਅੰਦਰ ਧਿਆਨ ਨਾਲ ਨਜ਼ਰ ਮਾਰੀ, ਇੱਕ ਰੈਕ ਵਿਚ ਕੁਝ ਕਿਤਾਬਾਂ ਅਤੇ ਰਸਾਲੇ ਵਗੈਰਾ ਰੱਖੇ ਹੋਏ ਸਨ। ਉਸ ਨੂੰ ਮਹਿਸੂਸ ਹੋਇਆ ਕਿ ਗਾਇਤਰੀ ਇੱਕ ਪੜ੍ਹੀ ਲਿਖੀ ਅਤੇ ਸਨਮਾਨਿਤ ਪਰਿਵਾਰ ਨਾਲ ਸੰਬੰਧ ਰੱਖਣ ਵਾਲੀ ਲੜਕੀ ਹੈ। ਉਹ ਜਲੰਧਰ ਦੀ ਟੁੱਟੀ ਫੁੱਟੀ ਬਦਨਾਮ ਬਸਤੀ ਦੀ ਰਹਿਣ ਵਾਲੀ ਨਹੀਂ ਹੈ, ਉਹ ਤਾਂ ਉਹਨਾਂ ਸਾਰੀਆਂ ਲੜਕੀਆਂ ਤੋਂ ਅਲੱਗ ਹੈ ਜਿਹੜੀਆਂ ਬਦਨਾਮ ਬਸਤੀਆਂ ਵਿਚ ਰਹਿਣ ਤੋਂ ਪਰਹੇਜ਼ ਕਰਦੀਆਂ ਹਨ। ਥੋੜੀ ਦੇਰ ਬਾਅਦ ਗਾਇਤਰੀ ਆਖਣ ਲੱਗੀ, ਤੁਸੀਂ ਬੈਠੋ, ਮੈਂ ਤੁਹਾਡੇ ਲਈ ਚਾਹ ਬਣਾ ਕੇ ਲਿਆਉਂਦੀ ਹਾਂ। ਗਾਇਤਰੀ ਨੇ ਆਪਣੇ ਭਰਾ ਸੋਨਾ ਨੂੰ ਚਾਹ ਦੇ ਨਾਲ ਖਾਣ ਲਈ ਕੋਈ ਚੌਥੀ ਚੀਜ਼ ਲਿਆਉਣ ਲਈ ਭੇਜ ਦਿੱਤਾ। ਉਹਨਾਂ ਚਾਹ ਪੀਤੀ, ਨਾਲ ਸਵਾਦੀ ਗੁਲਾਬ ਜਾਮੁਨ ਵੀ ਖਾਧੇ ਅਤੇ ਬਹੁਤ ਸਾਰੀਆਂ ਇਧਰ ਉਧਰ ਦੀਆਂ ਗੱਲਾਂ ਵੀ ਕੀਤੀਆਂ। ਉਹ ਇਹ ਤਾਂ ਭੁੱਲ ਗਿਆ ਕਿ ਇੱਥੇ ਕਿਉਂ ਆਇਆ ਹੈ। ਉਸ ਸਮੇਂ ਦੀਵਾਰ ਤੇ ਲਟਕਦੀ ਘੜੀ ਨੇ 2 ਵਜਾ ਦਿੱਤੇ ਸਨ। ਗੌਰਵ ਚੌਂਕਿਆ, ਉਹ ਉੱਠਿਆ ਅਤੇ ਖੜੋ ਕੇ ਬੋਲਿਆ, 2 ਵਜ ਗਏ, ਹੁਣ ਮੈਨੂੰ ਚੱਲਣਾ ਚਾਹੀਦਾ ਹੈ, ਮੈਂ ਲੁਧਿਆਣਾ ਜਾਣਾ ਹੈ। ਤੁਸੀਂ ਲੁਧਿਆਣੇ ਰਹਿੰਦੇ ਹੋ? ਗਾਇਤਰੀ ਨੇ ਪੁੱਛਿਆ। ਹਾਂ, ਮੈਂ ਉੱਥੇ ਹੀ ਰਹਿੰਦਾ ਹਾਂ, ਉੱਥੇ ਹੀ ਮੇਰਾ ਬਿਜ਼ਨਸ ਹੈ। ਲੁਧਿਆਣਾ ਦਾ ਕੀ ਪਤਾ ਹੈ? ਲੜਕੀ ਨੇ ਪੁੱਛਿਆ। ਉਸਨੇ ਤੁਰੰਤ ਆਪਣਾ ਵਿਜ਼ਿਟਿੰਗ ਕਾਰਡ ਕੱਢ ਕੇ ਦੇ ਦਿੱਤਾ। ਗੌਰਵ ਨੂੰ ਮਹਿਸੂਸ ਹੋਇਆ ਕਿ ਉਸਨੇ ਗਾਇਤਰੀ ਨਾਲ ਸਾਰਾ ਸਮਾਂ ਇਧਰ ਉਧਰ ਦੀਆਂ ਫਜ਼ੂਲ ਗੱਲਾਂ ਵਿਚ ਨਸ਼ਟ ਕਰ ਦਿੱਤਾ। ਜੇਕਰ ਉਹ ਕਿਸੇ ਦੂਸਰੇ ਕੋਠੇ ਤੇ ਪਿਆ ਹੁੰਦਾ ਤਾਂ ਇੰਨੇ ਸਮੇਂ ਦੇ ਅਲੱਗ ਪੈਸੇ ਮੰਗ ਲਏ ਜਾਂਦੇ ਜਾਂ ਦੂਜਾ ਗਾਹਕ ਨੂੰ ਲੁਟਾਉਣ ਲਈ ਕਾਹਲੀ ਵਿਚ ਉਸ ਨੂੰ ਭਜਾ ਦਿੱਤਾ ਹੁੰਦਾ। ਉਸ ਨੇ ਤੁਰੰਤ ਆਪਣੀ ਜੇਬ ਵਿਚੋਂ 200 ਦੇ 2 ਨੋਟ ਕੱਢ ਕੇ ਗਾਇਤਰੀ ਦੇ ਹੱਥ ਵਿਚ ਪਕੜਾ ਦਿੱਤੇ ਅਤੇ ਉਥੋਂ ਚੱਲ ਪਿਆ। ਗਾਇਤਰੀ ਹੈਰਾਨ ਖੜੋਤੀ ਉਸ ਨੂੰ ਵੇਖਦੀ ਰਹੀ। ਕਾਫੀ ਸਮਾਂ ਲੰਘ ਗਿਆ, ਗਾਇਤਰੀ ਦਾ ਉਸ ਨੂੰ ਕੁਝ ਪਤਾ ਨਾ ਲੱਗਾ। ਬਿਜ਼ਨਸ ਦੇ ਕਈ ਰੁਝੇਵੇਂ ਕਾਰਨ ਉਸ ਨੂੰ ਜਲੰਧਰ ਜਾਣ ਦਾ ਮੌਕਾ ਨਹੀਂ ਮਿਲਿਆ। ਜਦ ਉਸ ਨੂੰ ਆਪਣੇ ਕੰਮਾਂ ਤੋਂ ਮੌਕਾ ਮਿਲਦਾ ਤਾਂ ਉਸਦਾ ਖਿਆਲ ਗਾਇਤਰੀ ਦੀ ਸੁੰਦਰਤਾ ਨੂੰ ਮਹਿਸੂਸ ਕਰਕੇ ਉਸਦੇ ਖਿਆਲਾਂ ਵਿਚ ਡੁੱਬ ਜਾਂਦਾ। ਉਸ ਨੂੰ ਭੁੱਲਣ ਦਾ ਯਤਨ ਕਰਦਾ, ਪਰੰਤੂ ਗਾਇਤਰੀ ਸੀ ਹੀ ਅਜਿਹੀ ਚੀਜ਼ ਜਿਸ ਨੂੰ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ ਸੀ। ਇੱਕ ਦਿਨ ਸਵੇਰੇ ਹੀ ਗਾਇਤਰੀ ਦਾ ਭਰਾ ਸੋਨਾ ਦੱਸੇ ਹੋਏ ਪਤੇ ਤੇ ਆਮ ਪੁੱਜਾ ਅਤੇ ਉਸ ਨੂੰ ਉਸ ਨਾਲ ਜਾਣਾ ਪਿਆ। ਉਸ ਨੇ ਰਾਤ ਗਾਇਤਰੀ ਦੇ ਗੌਰਵ ਨੂੰ ਆਪਣੇ ਸਾਰੀ ਆਬੇਤੀ ਸੁਣਾਈ। ਉਸ ਨੂੰ ਸੁਣ ਕੇ ਗੌਰਵ ਬੇਹੱਦ ਪ੍ਰਭਾਵਿਤ ਹੋਇਆ। ਉਸ ਨੇ ਗਾਇਤਰੀ ਨੂੰ ਆਖਿਆ, ਜੇਕਰ ਮੈਂ ਸ਼ਾਦੀ ਸ਼ੁਦਾ ਨਾ ਹੁੰਦਾ ਤਾਂ ਤੇਰੇ ਨਾਲ ਸ਼ਾਦੀ ਕਰ ਲੈਂਦਾ, ਪਰੰਤੂ ਮੈਂ ਤੈਨੂੰ ਇਨ੍ਹਾਂ ਹਾਲਾਤਾਂ ਵਿਚ ਵੇਖ ਵੀ ਨਹੀਂ ਸਕਦਾ, ਹੋ ਸਕਦਾ ਤਾਂ ਇਨ੍ਹਾਂ ਹਾਲਾਤਾਂ ਵਿਚੋਂ ਨਿਕਲਣ ਦੀ ਕੋਸ਼ਿਸ਼ ਕਰ। ਗੌਰਵ ਨੇ ਉਸ ਨੂੰ 500 ਰੁਪਏ ਦਿੱਤੇ ਤੇ ਉਹ ਵਾਪਸ ਜਲੰਧਰ ਚਲੀ ਗਈ ਆਪਣੇ ਭਾਈ ਸੋਨਾ ਨਾਲ। ਉਹ ਗੌਰਵ ਨਾਲ 2 ਦਿਨ ਰਹੀ। ਉਸ ਨੂੰ ਅਜਿਹਾ ਪ੍ਰਤੀਤ ਹੋ ਰਿਹਾ ਸੀ ਜਿਵੇਂ ਉਸ ਕੋਲੋਂ ਕੋਈ ਵਸਤੂ ਛਿਣ ਗਈ ਹੋਵੇ। ਉਹ ਕਈ ਦਿਨ ਇਸੇ ਪਰੇਸ਼ਾਨੀ ਵਿਚ ਇਧਰ ਉਧਰ ਭਟਕਦਾ ਰਿਹਾ, ਆਪਣੇ ਘਰ ਵੀ ਨਹੀਂ ਜਾ ਸਕਿਆ। ਉਹ ਉਸੇ ਢਾਬੇ ਵਿਚ ਰਹਿ ਰਹੇ ਸੀ ਜਿੱਥੇ ਗਾਇਤਰੀ ਅਤੇ ਉਸਦਾ ਭਰਾ ਸੋਨਾ ਰਹੇ ਸਨ। ਢਾਬੇ ਦਾ ਮਾਲਕ ਉਸਦਾ ਗਹਿਰਾ ਮਿੱਤਰ ਸੀ। ਉੱਥੇ ਰਹਿਣ ਵਿਚ ਉਸਦੇ ਮਿੱਤਰ ਨੂੰ ਕੋਈ ਇਤਰਾਜ਼ ਨਹੀਂ ਸੀ। ਢਾਬੇ ਦੇ ਪਿਛਲੇ ਪਾਸੇ ਕੁਆਟਰ ਬਣੇ ਹੋਏ ਸਨ, ਉਨ੍ਹਾਂ ਵਿਚ ਹੀ ਉਹ ਰਹਿ ਰਿਹਾ ਸੀ। ਅਚਾਨਕ ਇੱਕ ਦਿਨ ਗਾਇਤਰੀ ਦਾ ਭਰਾ ਉਸ ਨੂੰ ਮਿਲਿਆ ਅਤੇ ਆਖਣ ਲੱਗਾ, ਤੁਸੀਂ ਜਲਦੀ ਆ ਜਾਓ। ਗੌਰਵ ਨੇ ਆਖਿਆ, ਸ਼ਾਮ ਨੂੰ ਉਸੇ ਢਾਬੇ ਵਿਚ ਮਿਲਾਂਗੇ, ਇਸ ਵਕਤ ਕੰਮ ਦਾ ਸਮਾਂ ਹੈ, ਉੱਥੇ ਹੀ ਰਹਿਣਾ, ਉਸ ਸਮੇਂ ਬੈਠ ਕੇ ਆਰਾਮ ਨਾਲ ਗੱਲਾਂ ਕਰਾਂਗੇ। ਇਸ ਪਿੱਛੋਂ ਗੌਰਵ ਨੇ ਢਾਬੇ ਦੇ ਮਾਲਕ ਨੂੰ ਫੋਨ ਕਰਕੇ ਗਾਇਤਰੀ ਅਤੇ ਉਸਦੇ ਭਰਾ ਸੋਨੇ ਦੇ ਖਾਣ ਪੀਣ ਅਤੇ ਰਹਿਣ ਦਾ ਪ੍ਰਬੰਧ ਕਰਵਾ ਦਿੱਤਾ। ਗੌਰਵ ਨੇ ਆਪਣੇ ਮਿੱਤਰ ਮੋਹਨ ਨਾਲ ਗੱਲ ਕੀਤੀ, ਉਸ ਨਾਲ ਸਾਰੀਆਂ ਗੱਲਾਂ ਕਰਕੇ ਉਸ ਨੂੰ ਗਾਇਤਰੀ ਨਾਲ ਸ਼ਾਦੀ ਕਰਨ ਲਈ ਮਨਾ ਲਿਆ। ਮੋਹਨ ਦੀ ਪਤਨੀ ਦਿਲ ਦੀ ਬਿਮਾਰੀ ਕਾਰਨ ਆਪਣੇ 2 ਛੋਟੇ ਛੋਟੇ ਬੱਚਿਆਂ ਨੂੰ ਛੱਡ ਕੇ 2 ਸਾਲ ਪਹਿਲਾਂ ਮਰ ਚੁੱਕੀ ਸੀ। ਇਨ੍ਹਾਂ 2 ਬੱਚਿਆਂ ਕਾਰਨ ਉਹ ਬਹੁਤ ਪਰੇਸ਼ਾਨ ਸੀ। ਉਹ ਵੀ ਚਾਹੁੰਦਾ ਸੀ ਕਿ ਉਸਦੀ ਸ਼ਾਦੀ ਹੋ ਜਾਏ ਅਤੇ ਬੱਚਿਆਂ ਦੀ ਪਰਵਰਿਸ਼ ਦੀ ਜ਼ਿੰਮੇਵਾਰੀ ਉਸਦੀ ਆਉਣ

0: ਵਾਲੀ ਪਤਨੀ ਸੰਭਾਲ ਲਵੇ। ਹੁਣ ਵੈਸੇ ਵੀ ਸੁਹਾਗ ਦਾ ਬਹੁਤ ਚੰਗਾ ਸਦਾਚਾਰੀ ਅਤੇ ਮਿਹਨਤੀ ਵਿਅਕਤੀ ਸੀ। ਗੌਰਵ ਉਸ ਦੀਆਂ ਇਹ ਖੂਬੀਆਂ ਵੇਖ ਕੇ ਉਸ ਨੂੰ ਬਹੁਤ ਪਸੰਦ ਕਰਦਾ ਸੀ। ਉਹ ਉਸ ਦੀ ਸ਼ਾਦੀ ਵਾਲੀ ਗੱਲ ਮੰਨ ਚੁੱਕਿਆ ਸੀ। ਸ਼ਾਦੀ ਦੇ ਸਮੇਂ ਗੌਰਵ ਨੇ ਮੋਹਨ ਨਾਲ ਲੈ ਕੇ ਗਾਇਤਰੀ ਕੋਲ ਪੁੱਜਾ। ਗਾਇਤਰੀ ਅਤੇ ਮੋਹਨ ਨੇ ਆਪਸ ਵਿਚ ਗੱਲਬਾਤ ਕੀਤੀ। ਦੋਨਾਂ ਨੇ ਇਕ ਦੂਜੇ ਨੂੰ ਪਸੰਦ ਕਰ ਲਿਆ। ਦੋਨੋ ਹੀ ਸ਼ਾਦੀ ਲਈ ਤਿਆਰ ਹੋ ਗਏ। ਅਗਲੇ ਦਿਨ ਦੋਨਾਂ ਨੇ ਇਕ ਮੰਦਰ ਵਿਚ ਰਸਮਾਂ ਅਤੇ ਰਿਵਾਜ਼ਾਂ ਅਨੁਸਾਰ ਸ਼ਾਦੀ ਕਰ ਲਈ। ਕਾਫੀ ਸਮਾਂ ਬਤੀਤ ਹੋ ਗਿਆ। ਗੌਰਵ ਨੂੰ ਗਾਇਤਰੀ ਬਾਰੇ ਕੁਝ ਵੀ ਪਤਾ ਨਾ ਚੱਲ ਗਿਆ। ਉਸ ਨੂੰ ਗਾਇਤਰੀ ਦੀ ਯਾਦ ਸਤਾਉਣ ਲੱਗੀ। ਉਹ ਸੋਚਣ ਲੱਗਾ ਉਸ ਨੂੰ ਗਾਇਤਰੀ ਨੂੰ ਮੋਹਨ ਨਾਲ ਨਹੀਂ ਮਿਲਾਉਣਾ ਚਾਹੀਦਾ ਸੀ। ਗਾਇਤਰੀ ਤੇ ਮੋਹਨ ਦੀ ਸ਼ਾਦੀ ਵੀ ਨਹੀਂ ਕਰਾਉਣੀ ਚਾਹੀਦੀ ਸੀ। ਉਸ ਨੂੰ ਇਸ ਗੱਲ ਦਾ ਗਿਆਨ ਨਹੀਂ ਸੀ ਕਿ ਉਸ ਦੀ ਸਥਿਤੀ ਇੰਨੀ ਦੁੱਖ ਪੂਰਨ ਹੋ ਜਾਵੇਗੀ ਅਤੇ ਉਹ ਗਾਇਤਰੀ ਲਈ ਭਟਕਦਾ ਫਿਰੇਗਾ। ਉਸ ਦੇ ਮਨ ਵਿਚ ਵਿਚਾਰ ਆਇਆ ਕਿ ਕਿਉਂ ਨਾ ਗਾਇਤਰੀ ਨੂੰ ਮਿਲਿਆ ਜਾਵੇ। ਇਸ ਵਿਚਾਰ ਅਧੀਨ ਉਹ ਮੋਹਨ ਦੇ ਘਰ ਜਾ ਪੁੱਜਾ। ਗਾਇਤਰੀ ਘਰ ਹੀ ਸੀ। ਗੌਰਵ ਨੂੰ ਆਇਆ ਵੇਖ ਕੇ ਗਾਇਤਰੀ ਘਬਰਾ ਗਈ। ਮੋਹਨ ਘਰ ਹੀ ਨਹੀਂ ਸੀ, ਉਹ ਕੰਮ ਤੇ ਗਿਆ ਹੋਇਆ ਸੀ। ਗਾਇਤਰੀ ਨੇ ਗੌਰਵ ਨੂੰ ਬੈਠਣ ਲਈ ਆਖਿਆ। ਗੌਰਵ ਨੇ ਕੁਰਸੀ ਤੇ ਬੈਠਦਿਆਂ ਹੋਇਆ ਆਖਿਆ, ਹੁਣ ਮੇਰਾ ਕੀ ਹੋਵੇਗਾ ਗਾਇਤਰੀ? ਕੀ ਗੱਲ ਹੋਈ ਬਾਬੂ ਜੀ? ਹੁਣ ਮੇਰਾ ਦਿਲ ਤੇਰੇ ਬਿਨਾਂ ਨਹੀਂ ਲੱਗਦਾ, ਦੱਸ ਮੈਂ ਕੀ ਕਰਾਂ? ਗਾਇਤਰੀ ਨੇ ਆਖਿਆ, ਹੁਣ ਤਾਂ ਤੁਹਾਨੂੰ ਆਪਣੇ ਆਪ ਨੂੰ ਸੰਭਾਲਣਾ ਹੋਵੇਗਾ। ਤੁਹਾਡਾ ਵਿਚਾਰ ਵੀ ਇਹੋ ਹੀ ਸੀ, ਮੈਂ ਉਹੋ ਹੀ ਕੀਤਾ ਜੋ ਤੁਸੀਂ ਮੇਰੇ ਲਈ ਨਿਸ਼ਚਿਤ ਕੀਤਾ ਸੀ। ਇਸ ਵਿਚ ਮੇਰੀ ਕੋਈ ਗਲਤੀ ਨਹੀਂ। ਹੁਣ ਜੇਕਰ ਤੁਸੀਂ ਮੈਨੂੰ ਕੋਈ ਅਨੁਚਿਤ ਕੰਮ ਕਰਨ ਲਈ ਆਖੋਗੇ ਤਾਂ ਮੈਂ ਸਕਦਾ ਹੈ ਮੇਰਾ ਵਸਿਆ ਵਸਾਇਆ ਘਰ ਵਿਗੜ ਜਾਵੇ, ਮੈਂ ਮੁੜ ਸੜਕ ਤੇ ਆ ਜਾਵਾਂ। ਤੁਸੀਂ ਮੈਨੂੰ ਆਖਿਆ ਸੀ ਕਿ ਬੁਰੀ ਸਥਿਤੀ ਤੋਂ ਨਿਕਲਣ ਦੀ ਕੋਸ਼ਿਸ਼ ਕਰ, ਮੈਂ ਕੋਸ਼ਿਸ਼ ਕੀਤੀ, ਇਸ ਵਿਚ ਤੁਸੀਂ ਮੇਰੀ ਸਹਾਇਤਾ ਕੀਤੀ, ਇਸ ਵਜ੍ਹਾ ਕਾਰਨ ਕਾਮਯਾਬੀ ਹਾਸਲ ਹੋਈ ਤੇ ਮੇਰਾ ਘਰ ਤੁਹਾਡੇ ਕਾਰਨ ਵਸ ਗਿਆ। ਹੁਣ ਤੁਸੀਂ ਖੁਦ ਮੈਨੂੰ ਉਸ ਦਲਦਲ ਵਿਚ ਧੱਕਾ ਦੇਣਾ ਚਾਹੁੰਦੇ ਹੋ, ਹੁਣ ਤੁਸੀਂ ਖੁਦ ਹੀ ਦੱਸੋ ਮੈਂ ਕੀ ਕਰਾਂ? ਗਾਇਤਰੀ, ਮੇਰਾ ਉੱਤਰ ਬਿਲਕੁਲ ਵਾਜਬ ਹੈ, ਮੈਂ ਹੀ ਗਲਤ ਹਾਂ। ਮੈਂ ਇਹ ਕਦੇ ਨਹੀਂ ਚਾਹਾਂਗਾ ਤੇਰਾ ਵਸਿਆ ਵਸਾਇਆ ਘਰ ਨਸ਼ਟ ਹੋ ਜਾਏ, ਇਸ ਲਈ ਮੈਂ ਮੈਨੂੰ ਮਾਫ਼ ਕਰਨਾ, ਮੈਂ ਹੁਣੇ ਹੀ ਵਾਪਸ ਜਾ ਰਿਹਾ ਹਾਂ। ਦੇਖੋ ਬਾਬੂ ਜੀ, ਮੈਂ ਤੁਹਾਡੀ ਬਹੁਤ ਅਹਿਸਾਨਮੰਦ ਹਾਂ ਜੋ ਤੁਸੀਂ ਮੇਰਾ ਘਰ ਵਸਾ ਦਿੱਤਾ, ਜਿਸ ਨਾਲ ਮੇਰਾ ਆਉਣ ਵਾਲਾ ਜੀਵਨ ਸੁਰੱਖਿਅਤ ਹੋ ਗਿਆ ਤੇ ਆਉਣ ਵਾਲਾ ਸਮਾਂ ਮਾਨ ਤੇ ਇੱਜ਼ਤ ਵਾਲਾ ਹੋਵੇਗਾ। ਇਸ ਸਭ ਤੁਹਾਡੀ ਹੀ ਦੇਣ ਹੈ। ਇਸ ਤੋਂ ਇਲਾਵਾ ਮੈਂ ਤੁਹਾਨੂੰ ਬੇਹੱਦ ਪਿਆਰ ਕਰਦੀ ਹਾਂ, ਕਿਉਂਕਿ ਇਹ ਜੀਵਨ ਤੁਹਾਡੀ ਹੀ ਦਿੱਤਾ ਹੋਇਆ ਹੈ। ਤੁਸੀਂ ਜਾਂ ਚਾਹੋ ਮੈਨੂੰ ਮਿਲਣ ਲਈ ਆ ਸਕਦੇ ਹੋ। ਤੁਸੀਂ ਆਪਣੇ ਚੰਗੇ ਵਿਚਾਰਾਂ ਨਾਲ ਇੱਥੇ ਆਓ, ਪਰ ਇਸ ਗੱਲ ਦਾ ਖਿਆਲ ਜ਼ਰੂਰ ਰੱਖਣਾ, ਮੈਂ ਆਪਣੇ ਪਤੀ ਮੋਹਨ ਨੂੰ ਧੋਖਾ ਨਹੀਂ ਦੇਣਾ ਚਾਹੁੰਦੀ। ਗੌਰਵ ਗਾਇਤਰੀ ਦੇ ਸਿਰ ਤੇ ਹੱਥ ਰੱਖ ਕੇ ਅਸ਼ੀਰਵਾਦ ਦਿੰਦਾ ਹੋਇਆ ਜਾਣ ਲੱਗਿਆ ਅੱਖ ਲੱਗਾ, ਪਰ ਇਹ ਦਿਲ ਨਹੀਂ ਮੰਨਦਾ, ਤੂੰ ਹਮੇਸ਼ਾ ਖੁਸ਼ ਰਹਿ। ਇੰਨਾ ਆ ਕੇ ਉਹ ਘਰ ਤੋਂ ਬਾਹਰ ਚਲਿਆ ਗਿਆ।
1: ਦਿਲ ਨਹੀਂ ਮੰਨਦਾ, ਇਹ ਕਹਾਣੀ ਤੁਸੀਂ ਸੁਣ ਰਹੇ ਸੀ। ਲੇਖਕ ਸਨ ਦਿਲਜੀਤ ਸਿੰਘ ਬੇਦੀ। ਸੁਣਦੇ ਆ ਇੱਕ ਹੋਰ ਪੰਜਾਬੀ ਨਾਟਕ, ਉਧਾਰ।

0: darling. My sweet darling.
1: Yes, darling.
0: Darling, I could say una suena, creo. Really, you're looking very smart today. Very cute.
1: Very cute, girl. Huh? I just see suena ki dango gal. ਕਲਕੱਤਾ ਸੀ ਅਸੀਂ ਬੜੇ ਨਿਕੰਮੇ
0: ਬੇਬੀ ਤੁਸੀਂ ਬਸ ਟਾਈਮ ਨਾਲ ਕਈਆਂ ਗੱਲਾਂ ਦਾ ਬੁਰਾ ਹੀ ਮਨਾ ਲੈਂਦੇ ਹੋ ਬੜੇ ਉਹ ਤੁਸੀਂ ਸਾਰਾ ਮੂਡ ਖਰਾਬ ਕਰਤਾ
1: I'm sorry darling I'm really sorry ਅੱਛਾ ਗੱਲ ਸੁਣ ਅੱਛਾ ਵੇਖ ਤੁਸੀਂ ਮੇਰੇ ਵਾਲ ਕਿਸ ਤਰ੍ਹਾਂ ਸੈੱਟ ਹੋਏ
0: ਇਹ ਕਮਬਖਤ ਸੁਮੇਰੇ ਤੇ ਕੁੰਗਰਾਲੇ ਵਾਲ ਤੁਹਾਡੇ ਸੱਚ ਦੱਸਾਂ ਡਾਰਲਿੰਗ ਤੁਹਾਡੇ ਇਹਨਾਂ ਵਾਲਾਂ ਕਰਕੇ ਮੈਂ ਤੁਹਾਡੇ ਨਾਲ ਸ਼ਾਦੀ ਕੀਤੀ ਸੀ
1: ਸੱਚ ਥੈਂਕ ਗੋਡ
0: ਸਾਡੇ ਦੋਵਾਂ ਦੀ ਸ਼ਾਦੀ ਦਾ ਸ਼ੁਕਰੀਆ
1: ਬਈ ਨਹੀਂ ਮੈਂ ਸੋਚ ਰਿਹਾ ਸੀ ਕਿ ਜਿਸ ਸਪੀਡ ਨਾਲ ਮੇਰੇ ਵਾਲ ਚੱਲ ਰਹੇ ਨੇ ਨਾ ਉਸ ਨਾਲ ਤਾਂ ਕੁਝ ਦਿਨਾਂ ਵਿੱਚ ਤੂੰ ਮੈਨੂੰ ਛੱਡ
0: ਜਾਏਗੀ ਮਤਲਬ
1: ਨਾ ਰਹੇਗਾ ਬਾਂਸ ਤੇਰਾ ਬਣੇਗੀ ਬਾਂਸਰੀ ਜੇ ਮੈਂ ਗੰਜਾ ਹੋ ਗਿਆ ਤੇ ਤੂੰ ਮੈਨੂੰ ਛੱਡ ਹੀ
0: ਜਾਓ ਮੈਂ ਨਹੀਂ ਬੋਲਦੀ ਤੁਹਾਡੇ ਨਾਲ ਮਾਠੀ ਪਤਾ ਹੈ ਜਿਵੇਂ ਜੇ ਤੁਸੀਂ ਗੰਜੇ ਹੁੰਦੇ ਜਾਂਦੇ ਹੋ ਤੁਹਾਡੀ ਪਰਸਨੈਲਿਟੀ

0: ਤੁਸੀਂ ਸੁਣ ਰਹੇ ਸੀ ਪੰਜਾਬੀ ਨਾਟਕ ਉਧਾਰ। ਪੰਜਾਬੀ ਨਾਟਕ ਤੋਂ ਬਾਅਦ ਹੁਣ ਸੁਖਨ ਦੇ ਵਾਰਸ ਸਿਲਸਿਲੇ ਤਹਿਤ ਸੁਣਦੇ ਹਾਂ ਕਵਿਤਾ ਪਾਠ।
1: ਦੋਸਤੋ, ਮੇਰੀ ਪਹਿਲੀ ਕਵਿਤਾ ਦਾ ਸਿਰਲੇਖ ਹੈ ਤਮਾਂ ਜੋ ਇਧਰ ਵੀ ਹੈ ਉਧਰ ਵੀ। ਅੱਜ ਫਿਰ ਸਾਰਾ ਦਿਨ ਚਮਕਿਆ ਹੈ ਸੂਰਜ, ਇਧਰ ਵੀ ਉਧਰ ਵੀ, ਸਰਹੱਦੇ ਇਸ ਪਾਰ ਸਰਹੱਦੇ ਉਸ ਪਾਰ, ਹਵਾ ਮਸਤ ਬੇਖਬਰ ਸਰਹੱਦੀ ਪਹਿਰੇ ਤੋਂ ਹਮਸਾਏ ਦੇ ਘਰ ਚ ਗਈ ਹੈ, ਉਸ ਤਰਫ਼ ਬਿਨਾਂ ਖੌਫ ਦੇ ਘੁੰਮੀ ਹੈ, ਸਭ ਦੀ ਸੁੱਖ ਸਾਂਭ ਪੁੱਛੀ ਹੈ ਤੇ ਫਿਰ ਪਰਤ ਆਈ ਹੈ ਮੇਰੀ ਤਰਫ਼। ਹਵਾ ਮਸਤ ਬੇਖਬਰ ਸਰਹੱਦੀ ਪਹਿਰੇ ਤੋਂ ਹਮਸਾਏ ਦੇ ਘਰ ਚ ਗਈ ਹੈ, ਉਸ ਤਰਫ਼ ਬਿਨਾਂ ਖੌਫ ਦੇ ਘੁੰਮੀ ਹੈ, ਸਭ ਦੀ ਸੁੱਖ ਸਾਂਭ ਪੁੱਛੀ ਹੈ ਤੇ ਫਿਰ ਪਰਤ ਆਈ ਹੈ ਮੇਰੀ ਤਰਫ਼। ਹੁਣੇ ਰਾਤ ਹੋਵੇਗੀ ਚੰਦਾ ਮਾਮਾ ਆਏਗਾ, ਹੁਣੇ ਰਾਤ ਹੋਵੇਗੀ ਚੰਦਾ ਮਾਮਾ ਆਏਗਾ ਤੇ ਆਪਣੇ ਨਾਲ ਦੁਨੀਆਂ ਦੀਆਂ ਅਣਗਿਣਤ ਕਹਾਣੀਆਂ ਲਿਆਵੇਗਾ। ਇਧਰ ਵੀ ਦਾਦੀ ਆਪਣੇ ਪੋਤੇ ਨੂੰ ਕਹਾਣੀ ਸੁਣਾਏਗੀ, ਉਧਰ ਵੀ ਦਾਦੀ ਆਪਣੇ ਪੋਤੇ ਨੂੰ ਕਹਾਣੀ ਸੁਣਾਏਗੀ। ਚੰਨਾ ਵੇ ਤੇਰੀ ਚਾਨਣੀ, ਤਾਰਿਆਂ ਵੇ ਤੇਰੀ ਲੋ, ਚੰਨ ਪਕਾਵੇ ਰੋਟੀਆਂ ਤੇ ਤਾਰਾ ਕਰੇ ਰਸੋ। ਇਧਰ ਵੀ ਦਾਦੀ ਆਪਣੇ ਪੋਤੇ ਨੂੰ ਕਹਾਣੀ ਸੁਣਾਏਗੀ, ਉਧਰ ਵੀ ਦਾਦੀ ਆਪਣੇ ਪੋਤੇ ਨੂੰ ਕਹਾਣੀ ਸੁਣਾਏਗੀ। ਚੰਨਾ ਵੇ ਤੇਰੀ ਚਾਨਣੀ, ਤਾਰਿਆਂ ਵੇ ਤੇਰੀ ਲੋ, ਚੰਨ ਪਕਾਵੇ ਰੋਟੀਆਂ ਤੇ ਤਾਰਾ ਕਰੇ ਰਸੋ। ਸ਼ਾਇਦ ਅਸੀਂ ਭੁੱਲ ਹੀ ਗਏ ਹਾਂ ਮਾਮੇ ਦੇ ਰਿਸ਼ਤੇ ਨੂੰ, ਮਾਮਾ ਤਾਂ ਮਾਂ ਦਾ ਭਰਾ ਹੁੰਦਾ ਹੈ। ਸ਼ਾਇਦ ਅਸੀਂ ਭੁੱਲ ਹੀ ਗਏ ਹਾਂ ਮਾਮੇ ਦੇ ਰਿਸ਼ਤੇ ਨੂੰ, ਮਾਮਾ ਤਾਂ ਮਾਂ ਦਾ ਭਰਾ ਹੁੰਦਾ ਹੈ। ਮਾਂ ਜੋ ਇਧਰ ਵੀ ਹੈ ਉਧਰ ਵੀ, ਸਰਹੱਦੇ ਇਸ ਪਾਰ ਸਰਹੱਦੇ ਉਸ ਪਾਰ, ਮਾਂ ਤਾਂ ਸਾਨੂੰ ਸੁਣਾਉਂਦੀ ਹੈ ਲੋਰੀਆਂ, ਦਿੰਦੀ ਹੈ ਨਿੱਘ, ਤੇਰੀ ਮਾਂ ਸੋ ਮੇਰੀ ਮਾਂ, ਇੰਨੀ ਹੀ ਗੱਲ ਹੈ, ਦੁਨੀਆਂ ਦੇ ਹਰ ਝਗੜੇ ਦਾ ਇਹੋ ਹੱਲ ਹੈ। ਮਾਂ ਤਾਂ ਸਾਨੂੰ ਸੁਣਾਉਂਦੀ ਹੈ ਲੋਰੀਆਂ, ਦਿੰਦੀ ਹੈ ਨਿੱਘ, ਤੇਰੀ ਮਾਂ ਸੋ ਮੇਰੀ ਮਾਂ, ਇੰਨੀ ਹੀ ਗੱਲ ਹੈ, ਦੁਨੀਆਂ ਦੇ ਹਰ ਝਗੜੇ ਦਾ ਇਹੋ ਹੱਲ ਹੈ। ਚਲੋ ਆਓ ਕੰਡਿਆਲੀ ਤਾਰ ਨੂੰ ਉਖਾੜੀਏ, ਧਰਤੀ ਮਾਂ ਦੀ ਹਿੱਕ ਤੇ ਕੰਡਿਆਲੀਆਂ ਤਾਰਾਂ ਗੱਡ ਰੱਖੀਆਂ ਨੇ ਕਮੜਿਓ। ਚਲੋ ਆਓ ਕੰਡਿਆਲੀ ਤਾਰ ਨੂੰ ਉਖਾੜੀਏ, ਧਰਤੀ ਮਾਂ ਦੀ ਹਿੱਕ ਤੇ ਕੰਡਿਆਲੀਆਂ ਤਾਰਾਂ ਗੱਡ ਰੱਖੀਆਂ ਨੇ ਕਮੜਿਓ। ਆਓ ਸਰਹੱਦੀ ਤਾਰ ਥਾਵੇਂ ਫੁੱਲ ਬੀਜੀਏ, ਫੁੱਲ ਦੇ ਮੁਹੱਬਤ ਦਾ ਸਿਰਨਾਮਾ ਨੇ, ਪਿਆਰ ਦਾ ਪਰਛਾਵਾਂ ਨੇ, ਪ੍ਰੇਮੀ ਦਿੰਦੇ ਹਨ ਇੱਕ ਦੂਜੇ ਨੂੰ ਫੁੱਲ ਪ੍ਰੇਮ ਭੇਂਟ। ਆਓ ਸਰਹੱਦੀ ਤਾਰ ਥਾਵੇਂ ਫੁੱਲ ਬੀਜੀਏ, ਫੁੱਲ ਜੋ ਮੁਹੱਬਤ ਦਾ ਸਿਰਨਾਮਾ ਨੇ, ਪਿਆਰ ਦਾ ਪਰਛਾਵਾਂ ਨੇ, ਪ੍ਰੇਮੀ ਦਿੰਦੇ ਹਨ ਇੱਕ ਦੂਜੇ ਨੂੰ ਫੁੱਲ ਪ੍ਰੇਮ ਭੇਂਟ। ਖੁਸ਼ਬੂ ਇਧਰ ਵੀ ਫੈਲੇਗੀ, ਖੁਸ਼ਬੂ ਉਧਰ ਵੀ ਫੈਲੇਗੀ, ਅੱਜ ਫੇਰ ਸਾਰਾ ਦਿਨ ਚਮਕਿਆ ਹੈ ਸੂਰਜ, ਇਧਰ ਵੀ ਉਧਰ ਵੀ, ਸਰਹੱਦੇ ਇਸ ਪਾਰ ਸਰਹੱਦੇ ਉਸ ਪਾਰ। ਮੇਰੀ ਦੂਸਰੀ ਕਵਿਤਾ ਦਾ ਸਿਰਲੇਖ ਹੈ ਸ਼ਬਦਾਂ ਦੇ ਗੁਲਾਬ। ਉਹ ਜਦ ਤੱਕ ਹਥਿਆਰ ਇਕੱਠਾ ਕਰਦੇ ਨੇ, ਮੈਂ ਆਪਣੇ ਕਵਿਤਾ ਦੀਆਂ ਕਲੀਆਂ ਗੁੰਦਦਾ ਹਾਂ। ਉਹ ਜਦ ਤੱਕ ਹਥਿਆਰ

ਸਾਰੇ ਇਕੱਠਾ ਕਰਦੇ ਨੇ। ਮੈਂ ਆਪਣੀਆਂ ਕਵਿਤਾਵਾਂ ਦੀਆਂ ਕਲੀਆਂ ਗੁੰਦਾ ਹਾਂ, ਆਪਣੇ ਸ਼ਬਦਾਂ ਦੇ ਗੁਲਾਬ ਸਿਰਜਦਾ ਹਾਂ, ਆਪਣੇ ਕਾਵਿ ਸੰਗ੍ਰਹਿ ਨੂੰ ਇੱਕ ਗੁਲਦਸਤੇ ਤਰ੍ਹਾਂ ਸਜਾ ਲੈਂਦਾ ਹਾਂ। ਮੇਰੀ ਕਵਿਤਾ ਦੀ ਹਰ ਸਤਰ ਚੋਂ ਆਵੇਗੀ ਖੁਸ਼ਬੂ ਮਹਿਕ, ਤੇ ਇੰਜ ਮੈਂ ਜਿੱਤ ਹੀ ਜਾਵਾਂਗਾ ਹਥਿਆਰਾਂ ਤੇ ਬਾਰੂਦ ਦੇ ਖਿਲਾਫ ਆਪਣੀ ਜੰਗ ਆਪਣਾ ਯੁੱਧ। ਉਹ ਜਦ ਤੱਕ ਹਥਿਆਰ ਇਕੱਠਾ ਕਰਦੇ ਨੇ, ਮੈਂ ਆਪਣੀਆਂ ਕਵਿਤਾਵਾਂ ਦੀਆਂ ਕਲੀਆਂ ਗੁੰਦਾ ਹਾਂ, ਆਪਣੇ ਸ਼ਬਦਾਂ ਦੇ ਗੁਲਾਬ ਸਿਰਜਦਾ ਹਾਂ, ਤੇ ਆਪਣੇ ਕਾਵਿ ਸੰਗ੍ਰਹਿ ਨੂੰ ਇੱਕ ਗੁਲਦਸਤੇ ਤਰ੍ਹਾਂ ਸਜਾ ਲੈਂਦਾ। ਮੇਰੀ ਅਗਲੀ ਕਵਿਤਾ ਦਾ ਸਿਰਲੇਖ ਹੈ ਹੁਣੀ ਰਹਿਣੀਆਂ। ਹੁਣੀ ਰਹਿਣੀਆਂ ਰਾਤਾਂ ਕਾਲੇ ਕਹਿਰ ਦੀਆਂ, ਚੜ੍ਹੇ ਆਈਆਂ ਨੇ ਧੁੱਪਾਂ ਸਿਖਰ ਦੁਪਹਿਰ ਦੀਆਂ। ਹੁਣੀ ਰਹਿਣੀਆਂ ਰਾਤਾਂ ਕਾਲੇ ਕਹਿਰ ਦੀਆਂ, ਚੜ੍ਹੇ ਆਈਆਂ ਨੇ ਧੁੱਪਾਂ ਸਿਖਰ ਦੁਪਹਿਰ ਦੀਆਂ। ਜਦ ਵੀ ਬੰਦਾ ਤੁਰਦਾ ਰੋਸ਼ਨ ਰਾਹਾਂ ਤੇ, ਗੱਲਾਂ ਕਰਦਾ ਸੁੱਚੀਆਂ ਪਹਿਲੇ ਪਹਿਰ ਦੀਆਂ। ਜਦ ਵੀ ਬੰਦਾ ਤੁਰਦਾ ਰੋਸ਼ਨ ਰਾਹਾਂ ਤੇ, ਗੱਲਾਂ ਕਰਦਾ ਸੁੱਚੀਆਂ ਪਹਿਲੇ ਪਹਿਰ ਦੀਆਂ। ਮੰਨਿਆ ਕਿ ਦੁਨੀਆਂ ਤੇ ਹੈ ਹਨੇਰ ਬੜਾ, ਮੰਨਿਆ ਕਿ ਦੁਨੀਆਂ ਤੇ ਹੈ ਹਨੇਰ ਬੜਾ, ਸੂਰਜ ਚੜੇ ਤੇ ਕਦਨੇ ਰਾਤਾਂ ਠਹਿਰਦੀਆਂ। ਕਿਸ ਗੱਲ ਦਾ ਗੁਮਾਨ ਤੇ ਚੌਧਰ ਕਿਸ ਗੱਲ ਦੀ, ਕਿਸ ਗੱਲ ਦਾ ਗੁਮਾਨ ਤੇ ਚੌਧਰ ਕਿਸ ਗੱਲ ਦੀ, ਹੁਸਨ ਤੇ ਬਰਸਾਤਾਂ ਕਦਨੇ ਠਹਿਰਦੀਆਂ। ਧੁੱਪ ਦੀ ਜੂਨੇ ਆਇਆ ਧੁੱਪ ਚੜਾ ਸੱਜਣਾ, ਧੁੱਪ ਦੀ ਜੂਨੇ ਆਇਆ ਧੁੱਪ ਚੜਾ ਸੱਜਣਾ, ਲੋਢੇ ਵੇਲੇ ਫਿਰਨਾ ਧੁੱਪਾਂ ਠਹਿਰਦੀਆਂ। ਹੁਣੀ ਰਹਿਣੀਆਂ ਰਾਤਾਂ ਕਾਲੇ ਕਹਿਰਦੀਆਂ, ਚੜ੍ਹੇ ਆਈਆਂ ਨੇ ਧੁੱਪਾਂ ਸਿਖਰ ਦੁਪਹਿਰ ਦੀਆਂ। ਜਦ ਵੀ ਬੰਦਾ ਤੁਰਦਾ ਰੋਸ਼ਨ ਰਾਹਾਂ ਤੇ, ਗੱਲਾਂ ਕਰਦਾ ਸੁੱਚੀਆਂ ਪਹਿਲੇ ਪਹਿਰ ਦੀਆਂ। ਮੇਰੀ ਅਗਲੀ ਕਵਿਤਾ ਦਾ ਸਿਰਲੇਖ ਹੈ ਹਨੇਰਾ ਹਾਰ ਜਾਵੇਗਾ। ਰੋਸ਼ਨੀ ਸਭ ਨੂੰ ਪਿਆਰੀ ਹੈ, ਰੋਸ਼ਨੀ ਸਭ ਤੋਂ ਪਿਆਰੀ ਹੈ, ਹਨੇਰਾ ਹਾਰ ਜਾਵੇਗਾ, ਹਨੇਰਾ ਹਾਰ ਜਾਵੇਗਾ। ਰੋਸ਼ਨੀ ਸਭ ਨੂੰ ਪਿਆਰੀ ਹੈ, ਰੋਸ਼ਨੀ ਸਭ ਤੋਂ ਪਿਆਰੀ ਹੈ, ਹਨੇਰਾ ਹਾਰ ਜਾਵੇਗਾ, ਹਨੇਰਾ ਹਾਰ ਜਾਵੇਗਾ। ਬਹੁਤ ਕੋਸ਼ਿਸ਼ ਚ ਰਹਿੰਦਾ ਹੈ, ਬੜੇ ਯਤਨਾਂ ਚ ਰਹਿੰਦਾ ਹੈ, ਬਹੁਤ ਕੋਸ਼ਿਸ਼ ਚ ਰਹਿੰਦਾ ਹੈ, ਬੜੇ ਯਤਨਾਂ ਚ ਰਹਿੰਦਾ ਹੈ। ਕਦੇ ਹੀਰੋ ਸ਼ੀਮਾ ਚ ਆਉਂਦਾ ਹੈ, ਕਦੇ ਨਾਗਾ ਸਾਕੀ ਚ ਨੱਚਦਾ ਹੈ, ਕਦੇ ਹੀਰੋ ਸ਼ੀਮਾ ਚ ਆਉਂਦਾ ਹੈ, ਕਦੇ ਨਾਗਾ ਸਾਕੀ ਚ ਨੱਚਦਾ ਹੈ। ਇਹ ਬੰਬ ਵੀ ਹਨੇਰਾ ਹਨ, ਬੰਦੂਕਾਂ ਵੀ ਹਨੇਰਾ ਹਨ, ਫੌਜਾਂ ਵੀ ਹਨੇਰਾ ਹਨ। ਇਹ ਬੰਬ ਵੀ ਹਨੇਰਾ ਹਨ, ਬੰਦੂਕਾਂ ਵੀ ਹਨੇਰਾ ਹਨ, ਫੌਜਾਂ ਵੀ ਹਨੇਰਾ ਹਨ। ਇਹ ਤਾਂਡਵ ਨਾਚ ਹਨੇਰੇ ਦਾ ਸਵੇਰਾ ਸਹਿ ਨਹੀਂ ਸਕਦਾ, ਇਹ ਤਾਂਡਵ ਨਾਚ ਹਨੇਰੇ ਦਾ ਸਵੇਰਾ ਸਹਿ ਨਹੀਂ ਸਕਦਾ, ਕਾਲੀ ਰਾਤ ਪਿੱਛੋਂ ਵੀ ਸਵੇਰਾ ਨਿਕਲ ਆਉਂਦਾ ਹੈ, ਕਾਲੀ ਰਾਤ ਪਿੱਛੋਂ ਵੀ ਸਵੇਰਾ ਨਿਕਲ ਆਉਂਦਾ ਹੈ। ਹਨੇਰਾ ਹਾਰ ਜਾਵੇਗਾ, ਹਨੇਰਾ ਹਾਰ ਜਾਵੇਗਾ, ਰੋਸ਼ਨੀ ਸਭ ਨੂੰ ਪਿਆਰੀ ਹੈ, ਰੋਸ਼ਨੀ ਸਭ ਤੋਂ ਪਿਆਰੀ ਹੈ, ਹਨੇਰਾ ਹਾਰ ਜਾਵੇਗਾ, ਹਨੇਰਾ ਹਾਰ ਜਾਵੇਗਾ। ਮੇਰੇ ਅਗਲੀ ਕਵਿਤਾ ਦਾ ਸਿਰਲੇਖ ਹੈ ਮੁਕਤੀ ਨਾਚ। ਮੈਨੂੰ ਬੰਧਨਾ ਚ ਨਾ ਬੰਨੋ, ਮੈਨੂੰ ਬੰਧਨਾ ਚ ਨਾ ਬੰਨੋ, ਮੈਂ ਵਗਦੀ ਪਾਉਣ ਹਾਂ, ਚੜ੍ਹਦਾ ਸੂਰਜ ਹਾਂ, ਠਾਠਾ ਮਾਰਦਾ ਦਰਿਆ ਹਾਂ, ਮਗਦਾ ਚਾਹ ਹਾਂ। ਮੈਨੂੰ ਬੰਧਨਾ ਚ ਨਾ ਬੰਨੋ, ਮੈਂ ਵਗਦੀ ਪਾਉਣ ਹਾਂ, ਚੜ੍ਹਦਾ ਸੂਰਜ ਹਾਂ, ਠਾਠਾ ਮਾਰਦਾ ਦਰਿਆ ਹਾਂ, ਮਗਦਾ ਚਾਹ ਹਾਂ। ਦੁਨੀਆਂ ਨੂੰ ਕਲਾਵੇ ਚ ਲੈਣ ਦਾ ਜਜ਼ਬਾ ਹਾਂ, ਦੁਨੀਆਂ ਨੂੰ ਕਲਾਵੇ ਚ ਲੈਣ ਦਾ ਜਜ਼ਬਾ ਹਾਂ, ਧਰਤੀਆਂ ਦੀ ਟੋਹ ਲੈਣ ਵਾਲੀ ਯਾਤਰਾ ਹਾਂ, ਧਰਤੀਆਂ ਦੀ ਟੋਹ ਲੈਣ ਵਾਲੀ ਯਾਤਰਾ ਹਾਂ। ਅਨੰਤ ਤੇ ਅਰੋਕ ਬੱਦਲ ਬਣ ਮੈਂ ਵਰ ਜਾਣਾ ਹੈ ਔੜ ਮਾਰੇ ਖੇਤਾਂ ਚ, ਬੱਦਲ ਬਣ ਮੈਂ ਵਰ ਜਾਣਾ ਹੈ ਔੜ ਮਾਰੇ ਖੇਤਾਂ ਚ। ਜਿਵੇਂ ਦਰਖਤਾਂ ਦੀਆਂ ਟੀਸੀਆਂ ਹੱਸਦੀਆਂ ਨਿਰਸਲ ਹਾਸਾ, ਜਿਵੇਂ ਦਰਖਤਾਂ ਦੀਆਂ ਟੀਸੀਆਂ ਹੱਸਦੀਆਂ ਨਿਰਸਲ ਹਾਸਾ, ਮੈਂ ਬੰਧਨਾਂ ਤੋਂ ਮੁਕਤ ਹੱਸਣਾ ਚਾਹੁੰਦਾ ਹਾਂ, ਨੱਚਣਾ ਚਾਹੁੰਦਾ ਹਾਂ, ਮੁਕਤ ਨਾਚ। ਮੈਨੂੰ ਬੰਧਨਾਂ ਚ ਨਾ ਬੰਨੋ, ਮੈਂ ਵਗਦੀ ਪਾਉਣ ਹਾਂ, ਚੜ੍ਹਦਾ ਸੂਰਜ ਹਾਂ, ਠਾਠਾ ਮਾਰਦਾ ਦਰਿਆ ਹਾਂ, ਲੰਘਦਾ ਚਾਹ ਹਾਂ, ਤੇ ਦੁਨੀਆਂ ਨੂੰ ਕਲਾਵੇ ਚ ਲੈਣ ਦਾ ਜਜ਼ਬਾ ਹਾਂ, ਦੁਨੀਆਂ ਨੂੰ ਕਲਾਵੇ ਚ ਲੈਣ ਦਾ ਜਜ਼ਬਾ ਹਾਂ। ਦੋਸਤੋ, ਮੇਰੀ ਅਗਲੇ ਨਜ਼ਮ ਦਾ ਸਿਰਲੇਖ ਹੈ ਕਾਸ਼। ਮੈਂ ਕਿਰਨਾਂ ਨੂੰ ਕਿਹਾ, ਤੁਸੀਂ ਇੰਨੀਆਂ ਚਮਕਦਾਰ ਕਿਉਂ ਹੋ? ਮੈਂ ਕਿਰਨਾਂ ਨੂੰ ਕਿਹਾ, ਤੁਸੀਂ ਇੰਨੀਆਂ ਚਮਕਦਾਰ ਕਿਉਂ ਹੋ? ਉਹਨਾਂ ਕਿਹਾ, ਅਸੀਂ ਰੋਸ਼ਨ ਕਰਨਾ ਚਾਹੁੰਦੀਆਂ ਹਾਂ ਕੁੱਲ ਦੁਨੀਆਂ ਨੂੰ। ਮੈਂ ਕਿਰਨਾਂ ਨੂੰ ਕਿਹਾ, ਤੁਸੀਂ ਇੰਨੀਆਂ ਚਮਕਦਾਰ ਕਿਉਂ ਹੋ? ਉਹਨਾਂ ਕਿਹਾ ਕਿ ਅਸੀਂ ਰੋਸ਼ਨ ਕਰਨਾ ਚਾਹੁੰਦੀਆਂ ਹਾਂ ਕੁੱਲ ਦੁਨੀਆਂ ਨੂੰ। ਮੈਂ ਫੁੱਲ ਨੂੰ ਕਿਹਾ, ਤੂੰ ਇੰਨਾ ਖੂਬਸੂਰਤ ਕਿਉਂ ਹੈ? ਮੈਂ ਫੁੱਲ ਨੂੰ ਕਿਹਾ, ਤੂੰ ਇੰਨਾ ਖੂਬਸੂਰਤ ਕਿਉਂ ਹੈ? ਉਸਨੇ ਕਿਹਾ, ਮੈਂ ਮਹਿਕਾਉਣਾ ਚਾਹੁੰਦਾ ਹਾਂ ਕੁੱਲ ਆਲਮ। ਮੈਂ ਫੁੱਲ ਨੂੰ ਕਿਹਾ, ਤੂੰ ਇੰਨਾ ਖੂਬਸੂਰਤ ਕਿਉਂ ਹੈ? ਉਸਨੇ ਕਿਹਾ, ਮੈਂ ਮਹਿਕਾਉਣਾ ਚਾਹੁੰਦਾ ਹਾਂ ਕੁੱਲ ਆਲਮ। ਮੈਂ ਨਦੀਆਂ ਨੂੰ ਕਿਹਾ, ਤੁਸੀਂ ਇੰਨੀ ਮਸਤੀ ਤੇ ਰਵਾਨੀ ਚ ਕਿਉਂ ਬਹਿੰਦੀਆਂ ਹੋ? ਮੈਂ ਨਦੀਆਂ ਨੂੰ ਕਿਹਾ, ਤੁਸੀਂ ਇੰਨੀ ਮਸਤੀ ਤੇ ਰਵਾਨੀ ਚ ਕਿਉਂ ਬਹਿੰਦੀਆਂ ਹੋ? ਨਦੀਆਂ ਨੇ ਕਿਹਾ, ਅਸੀਂ ਵੇਖਣਾ ਚਾਹੁੰਦੀਆਂ ਹਾਂ ਸਾਰੇ ਖੇਤਾਂ ਨੂੰ ਹਰਿਆ ਭਰਿਆ।
ਨਦੀਆਂ ਨੇ

0: ਕਿਹਾ ਅਸੀਂ ਦੇਖਣਾ ਚਾਹੁੰਦੀਆਂ ਹਾਂ ਸਾਰੇ ਖੇਤਾਂ ਨੂੰ ਹਰਿਆ ਭਰਿਆ। ਮੈਂ ਦਰਖਤ ਨੂੰ ਕਿਹਾ ਤੂੰ ਇੰਨਾ ਨਿੱਘਾ ਅਤੇ ਸ਼ੀਤਲ ਕਿਉਂ ਹੈ। ਮੈਂ ਦਰਖਤ ਨੂੰ ਕਿਹਾ ਤੂੰ ਇੰਨਾ ਨਿੱਘਾ ਅਤੇ ਸ਼ੀਤਲ ਕਿਉਂ ਹੈ। ਉਸ ਕਿਹਾ ਮੈਂ ਦੁਨੀਆਂ ਦੀ ਤਪਸ਼ ਠਾਰਨਾ ਚਾਹੁੰਦਾ ਹਾਂ। ਉਸ ਕਿਹਾ ਮੈਂ ਦੁਨੀਆਂ ਦੀ ਤਪਸ਼ ਠਾਰਨਾ ਚਾਹੁੰਦਾ ਹਾਂ। ਮੇਰਾ ਧਰਮ ਛਾਂ ਦੇਣਾ ਹੈ। ਮੈਂ ਸਭਨਾ ਦੇ ਉੱਤਰਾਂ ਸਾਹਮਣੇ ਨਿਰੁੱਤਰ ਕਾਸ਼ ਮੈਂ ਬਣ ਸਕਾਂ ਕੋਈ ਕਿਰਨ, ਫੁੱਲ, ਨਦੀ ਜਾਂ ਕੋਈ ਦਰਖਤ। ਮੈਂ ਕਿਰਨਾਂ ਨੂੰ ਕਿਹਾ ਤੁਸੀਂ ਇੰਨੀਆਂ ਚਮਕਦਾਰ ਕਿਉਂ ਹੋ। ਉਹਨਾਂ ਕਿਹਾ ਅਸੀਂ ਰੋਸ਼ਨ ਕਰਨਾ ਚਾਹੁੰਦੀਆਂ ਕੋਈ ਦੁਨੀਆਂ ਨੂੰ। ਮੈਂ ਫੁੱਲਾਂ ਨੂੰ ਕਿਹਾ ਤੂੰ ਇੰਨਾ ਖੂਬਸੂਰਤ ਕਿਉਂ ਹੈ। ਉਸਨੇ ਕਿਹਾ ਮੈਂ ਮਹਿਕਾਉਣਾ ਚਾਹੁੰਦਾ ਹਾਂ ਕੁੱਲ ਆਲਮ ਕੁੱਲ ਆਲਮ। ਮੇਰੀ ਅਗਲੀ ਕਵਿਤਾ ਦਾ ਸਿਰਲੇਖ ਹੈ ਫਿਕਰ। ਸੂਰਜ ਨੂੰ ਕਹੋ ਰਾਤ ਨੂੰ ਜਾਇਆ ਨਾ ਕਰੇ। ਸੂਰਜ ਨੂੰ ਕਹੋ ਰਾਤ ਨੂੰ ਜਾਇਆ ਨਾ ਕਰੇ, ਦਿਨੇ ਰੋਸ਼ਨੀ ਕਰਕੇ ਬਹੁਤਾ ਮੁਸਕਰਾਇਆ ਨਾ ਕਰੇ। ਸੂਰਜ ਨੂੰ ਕਹੋ ਰਾਤ ਨੂੰ ਜਾਇਆ ਨਾ ਕਰੇ, ਦਿਨੇ ਰੋਸ਼ਨੀ ਕਰਕੇ ਬਹੁਤਾ ਮੁਸਕਰਾਇਆ ਨਾ ਕਰੇ। ਪਾਪੀ ਰਾਤ ਦਾ ਪਰਛਾਵਾਂ ਦਿਨ ਦੀਆਂ ਰੋਸ਼ਨੀਆਂ ਉੱਤੇ ਪੈਣ ਲੱਗਿਆ ਹੈ। ਪਾਪੀ ਰਾਤ ਦਾ ਪਰਛਾਵਾਂ ਦਿਨ ਦੀਆਂ ਰੋਸ਼ਨੀਆਂ ਉੱਤੇ ਪੈਣ ਲੱਗਿਆ ਹੈ। ਇਸੇ ਲਈ ਹਰ ਸ਼ਖਸ ਦਾ ਚਿਹਰਾ ਧੁੰਦਲਾਉਣ ਲੱਗਿਆ ਹੈ। ਪਾਪੀ ਰਾਤ ਦਾ ਪਰਛਾਵਾਂ ਦਿਨ ਦੀਆਂ ਰੋਸ਼ਨੀਆਂ ਉੱਤੇ ਪੈਣ ਲੱਗਿਆ ਹੈ। ਇਸੇ ਲਈ ਹਰ ਸ਼ਖਸ ਦਾ ਚਿਹਰਾ ਧੁੰਦਲਾਉਣ ਲੱਗਿਆ ਹੈ। ਹਨੇਰੇ ਚ ਗੁੰਮੀ ਚੀਜ਼ ਤਾਂ ਲੱਭ ਸਕਦੀ ਹੈ, ਹਨੇਰੇ ਚ ਗੁੰਮੀ ਚੀਜ਼ ਤਾਂ ਲੱਭ ਸਕਦੀ ਹੈ, ਰੋਸ਼ਨੀਆਂ ਚ ਗੁੰਮ ਹੋਈ ਜ਼ਿੰਦਗੀ ਨੂੰ ਕਿਵੇਂ ਲੱਭੀਏ। ਹਨੇਰੇ ਚ ਗੁੰਮੀ ਚੀਜ਼ ਤਾਂ ਲੱਭ ਸਕਦੀ ਹੈ, ਪਰ ਰੋਸ਼ਨੀਆਂ ਚ ਗੁੰਮ ਹੋਈ ਜ਼ਿੰਦਗੀ ਨੂੰ ਕਿਵੇਂ ਲੱਭੀਏ। ਇਸੇ ਲਈ ਸੂਰਜ ਨੂੰ ਕਹੋ ਰਾਤ ਨੂੰ ਜਾਇਆ ਨਾ ਕਰੇ, ਦਿਨੇ ਰੋਸ਼ਨੀ ਕਰਕੇ ਬਹੁਤਾ ਮੁਸਕਰਾਇਆ ਨਾ ਕਰੇ। ਪਾਪੀ ਰਾਤ ਦਾ ਪਰਛਾਵਾਂ ਦਿਨ ਦੀਆਂ ਰੋਸ਼ਨੀਆਂ ਤੇ ਪੈਣ ਲੱਗਿਆ ਹੈ। ਇਸ ਲਈ ਹਰ ਸ਼ਖਸ ਦਾ ਚਿਹਰਾ ਧੁੰਦਲਾਉਣ ਲੱਗਿਆ ਹੈ। ਇਸ ਲਈ ਹਰ ਸ਼ਖਸ ਦਾ ਚਿਹਰਾ ਧੁੰਦਲਾਉਣ ਲੱਗਿਆ ਹੈ। ਧੰਨਵਾਦ।
1: ਕਵਿਤਾ ਪਾਠ ਤਹਿਤ ਆਪਣੀਆਂ ਕਵਿਤਾਵਾਂ ਸੁਣਾ ਰਹੇ ਸਨ ਡਾਕਟਰ ਸੁਦਰਸ਼ਨ ਗੱਸੋ। ਸੁਖਨ ਦੇ ਵਾਰਸ ਸਿਲਸਿਲੇ ਤਹਿਤ ਸਾਹਮਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਕਹਾਣੀ, ਪੰਜਾਬੀ ਨਾਟਕ ਤੇ ਕਵਿਤਾ ਪਾਠ। ਸੁਖਨ ਦੇ ਵਾਰਸ ਤੋਂ ਬਾਅਦ ਅਗਲਾ ਸਿਲਸਿਲਾ ਹੈ ਇਕ ਗੁਲੂਕਾਰ। ਇਕ ਗੁਲੂਕਾਰ ਤਹਿਤ ਅੱਜ ਤੁਸੀਂ ਸੁਣੋਗੇ ਮੀਨੂ ਪੁਰਸ਼ੋਤਮ ਦੇ ਗਾਏ ਚੰਦ ਪੰਜਾਬੀ ਗੀਤ। ਮੀਨੂ ਪੁਰਸ਼ੋਤਮ ਦੀ ਆਵਾਜ਼ ਚ ਸਭ ਤੋਂ ਪਹਿਲਾਂ ਸੁਣਦੇ ਹਾਂ ਇਹ ਪੰਜਾਬੀ ਗੀਤ। ਇਹਨਾਂ ਦੇ ਨਾਲ ਆਵਾਜ਼ ਦੇ ਰਹੇ ਨੇ ਮਹਿੰਦਰ ਕਪੂਰ।

ਮੈਂ ਹਾਂ ਜੱਗਾ ਜੱਟ ਕੱਟਾਂ ਦੋਹਾਂ ਦੇ ਮੈਂ ਵੱਟ ਮੈਂ ਹਾਂ ਜੱਗਾ ਜੱਟ ਕੱਟਾਂ ਦੋਹਾਂ ਦੇ ਮੈਂ ਵੱਟ ਲੋਹੇ ਵਰਗੇ ਡੌਲੇ ਮੇਰੇ ਓਏ ਪੱਥਰ ਵਰਗੇ ਪੱਟ

0: 啥？为么搞那样过的？
1: ਮੈਨੂੰ ਪੁੱਛੋ ਤੁਹਾਡੇ ਸਾਥੀਆਂ ਦੀਆਂ ਆਵਾਜ਼ਾਂ ਚ ਫੌਜੀ ਚਾਚਾ ਫਿਲਮ ਚ ਤੁਸੀਂ ਗੀਤ ਸੁਣੇ। ਅਗਲਾ ਗੀਤ ਸੁਣਦੇ ਹਾਂ ਰਾਂਝਣ ਮੇਰਾ ਯਾਰ। ਇਸ ਫਿਲਮ ਚ ਆਵਾਜ਼ਾਂ ਨੇ ਮੈਨੂੰ ਪੁੱਛੋ ਤੁਮ, ਰਾਜਿੰਦਰ ਕੌਰ ਤੇ ਸਵਿਤਾ ਸਾਥੀ ਦੀਆਂ।

ਸਵਾਈ ਨੇ ਇਸ ਗੀਤ ਦੇ ਨਾਲ ਹੀ ਅੱਜ ਦਾ ਇੱਕ ਗੋਲੋਕਾਰ ਪ੍ਰੋਗਰਾਮ ਖਤਮ ਹੁੰਦਾ ਹੈ ਤੇ ਨਾਲ ਹੀ ਦੇਸ਼ ਪੰਜਾਬ ਦੇ ਮਜਲਿਸ ਵੀ ਇੱਥੇ ਖਤਮ ਹੁੰਦੀ ਰੇਡੀਓ ਆਸ਼ਾ ਨੂੰ ਇਜਾਜ਼ਤ।

0: ਦਵਾਰੀ ਸਾਹਿਬ ਲੰਘ ਆਈਏ ਜੀ।
1: ਆਜੋ ਆਜੋ ਆਜੋ ਬਾਦ ਸਾਹਿਬ ਬੱਚਿਆਂ ਵਾਲੇ ਉਹ ਆਜੋ
0: ਬਟਵਾਰੀ ਸਾਹਿਬ ਜੈ ਹਿੰਦ ਜੀ।
1: ਜੈ ਹਿੰਦ ਜੀ, ਜੈ ਹਿੰਦ ਜੀ। ਹੋਰ ਸੁਣਾਓ ਕੀ ਹਾਲ ਚਾਲ ਤੁਹਾਡਾ?
0: ਹਾਲ ਚਾਲ ਤਾਂ ਠੀਕ ਠਾਕ ਹੈ ਪਟਵਾਰੀ ਸਾਹਿਬ। ਅੱਜ ਮੈਂ ਉਮੀਦ ਲਾ ਕੇ ਆਇਆ ਸੀ ਵੀ ਪਟਵਾਰੀ ਸਾਹਿਬ ਅੱਜ ਮਿਲ ਪੈਣਗੇ, ਦੇਖੋ ਤੁਸੀਂ ਮਿਲੀ ਪਏ।
1: ਵੈਸੇ ਆਪਾਂ ਕਹਿੰਦੇ ਨਾ ਜਿੱਦਾਂ ਉਮੀਦ ਰੱਖੋ
0: ਜੀ,
1: ਉਮੀਦਾਂ ਨਾਲ ਹੀ ਦੁਨੀਆ
0: ਜੀ, ਆਸਾਂ ਨੂੰ ਮੁਰਾਦਾਂ।
1: ਤੇ ਜੇ ਤੁਸੀਂ ਆਸ ਰੱਖੀ ਸੀਗੀ ਤੇ ਤੁਹਾਡੀ ਮੁਰਾਦ ਵੀ ਪੂਰੀ ਹੋਊ।
0: ਬਿਲਕੁਲ ਜੀ, ਬਿਲਕੁਲ
1: ਜੀ,
0: ਹਾਂਜੀ।
1: ਤੇ ਵੈਸੇ ਨਾ ਇਹ ਜਿਹੜੀ ਆਸ ਹੈ ਇਹ ਹਮੇਸ਼ਾ ਇਨਸਾਨ ਨੂੰ ਰੱਖਣੀ ਚਾਹੀਦੀ ਹੈ।
0: ਬਿਲਕੁਲ ਜੀ,
1: ਆਪਣੀ ਜ਼ਿੰਦਗੀ ਦੇ ਵਿੱਚ
0: ਜੀ,
1: ਜਿਵੇਂ ਆਪਾਂ ਕਹਿੰਦੇ ਆ ਨਾ ਕਿ ਹਨੇਰੇ ਤੋਂ ਹਨੇਰੇ ਸਮੇਂ ਵਿੱਚ ਰੋਸ਼ਨੀ ਦਿਖਾਉਂਦਾ,
0: ਹਾਂਜੀ,
1: ਜੇ ਤੁਸੀਂ ਕੋਈ ਉਮੀਦ ਕਰਦੇ ਹੋ
0: ਜੀ।
1: ਤੇ ਉਮੀਦ ਹੈ ਤੇ ਫਿਰ ਦੁਨੀਆ ਕਾਇਮ ਹੈ।
0: ਬਿਲਕੁਲ ਜੀ,
1: ਹੈ ਜੀ। ਤੇ ਜੇਕਰ ਤੁਸੀਂ ਇਸੇ ਤਰ੍ਹਾਂ ਉਮੀਦਾਂ ਰੱਖਦੇ ਹੋ,
0: ਹਾਂਜੀ,
1: ਤੇ ਸਕਾਰਾਤਮਕ ਸੋਚ ਰੱਖਦੇ ਹੋ
0: ਜੀ,
1: ਇਹ ਇੱਕ ਵਿਸ਼ਵਾਸ ਦੇ ਨਾਲ ਮੁਸ਼ਕਲ ਸਮੇਂ ਦੇ ਵਿੱਚ ਵੀ,
0: ਹਾਂਜੀ,
1: ਹਮੇਸ਼ਾ ਦੇ ਲਈ ਇਹ ਜਿਹੜੀ ਉਮੀਦ ਹੈ ਇਹ ਇੱਕ ਉਮੀਦ ਜਗਾ ਕੇ ਰੱਖਦੀ ਹੈ। ਜਦੋਂ ਤੁਸੀਂ ਕਿਸੇ ਗੱਲ ਤੇ ਉਮੀਦ ਕਰਦੇ ਹੋ,
0: ਹਾਂਜੀ,
1: ਕਿ ਅੱਜ ਤੁਹਾਨੂੰ ਕੋਈ ਮਿਲੇਗਾ,
0: ਬਿਲਕੁਲ ਜੀ,
1: ਹਾਂਜੀ, ਉਹ ਆਸ ਪੂਰੀ ਹੁੰਦੀ ਹੁੰਦੀ ਹੈ।
0: ਦੇਖੋ ਜੀ, ਪੂਰੀ ਨਾ ਵੀ ਹੋਵੇ ਪਟਵਾਰੀ ਸਾਹਿਬ, ਦੋ ਗੱਲਾਂ ਨੇ। ਜੇ ਉਮੀਦ ਆਪਾਂ ਰੱਖੀ ਆ, ਪਹਿਲੀ ਗੱਲ ਤਾਂ ਉਮੀਦ ਹੋਵੇਗੀ ਬੰਦੇ ਦੇ ਅੰਦਰ, ਫਿਰ ਹੀ ਬੰਦਾ ਤੁਰੇਗਾ। ਜੇ ਉਹ ਕੰਮ ਪੂਰਾ ਨਾ ਵੀ ਹੋਇਆ, ਉਹਦਾ ਦਿਲ ਟੁੱਟੇਗਾ, ਉਹ ਦੁਬਾਰਾ ਫਿਰ ਸੰਭਲੇਗਾ, ਫਿਰ ਉੱਠੇਗਾ, ਫਿਰ ਉਧਰ ਨੂੰ ਤੁਰੇਗਾ। ਇਸ ਕਰਕੇ ਉਮੀਦ ਰੱਖਣੀ ਤਾਂ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ।
1: ਵੈਸੇ ਨਾ ਜਿਹੜੀਆਂ ਵੱਡੀਆਂ ਵੱਡੀਆਂ ਮੁਸ਼ਕਲਾਂ ਹੈ
0: ਜੀ,
1: ਤੇ ਜਿਹੜੀਆਂ ਆਪਾਂ ਜਿੱਤਾਂ ਵੀ ਦੇਖੀਆਂ,
0: ਹਾਂਜੀ,
1: ਉਹ ਵੀ ਉਮੀਦਾਂ ਦੇ ਨਾਲ।
0: ਬਿਲਕੁਲ ਜੀ, ਉਹਦੇ ਸਿਰ ਤੇ
1: ਜੇ ਅਸੀਂ ਉਮੀਦ ਛੱਡ ਦਈਏ ਕਿ ਯਾਰ ਇਹ ਸਾਡੇ ਕੋਲੋਂ ਕੰਮ ਨਹੀਂ ਜੇ ਹੋਣਾ,
0: ਹਾਂਜੀ,
1: ਜਾਂ ਇਹ ਹਿੰਮਤ ਹਾਰ ਜਾਈਏ
0: ਜੀ,
1: ਤੇ ਫਿਰ ਉਹ ਕੰਮ ਜਿਹੜਾ ਹੈ ਉਹ ਸਿਰੇ ਨਹੀਂ ਚੜ੍ਹਦਾ,
0: ਫਿਰ ਤਾਂ ਸਿਰੇ ਬਿਲਕੁਲ ਨਹੀਂ ਚੜ੍ਹਦਾ ਜੀ।
1: ਤੇ ਇਸ ਕਰਕੇ ਸਾਨੂੰ ਹਮੇਸ਼ਾ ਜਿਵੇਂ ਤੁਸੀਂ ਅੱਜ ਉਮੀਦ ਰੱਖੀ ਸੀਗੀ ਕਿ ਆਪਾਂ ਅੱਜ ਮਿਲਣਾ ਹੈ
0: ਜੀ,
1: ਤੇ ਦੇਖੋ ਫਿਰ ਤੁਹਾਡੀ ਉਮੀਦ ਵੀ ਪੂਰੀ ਹੋ ਗਈ।
0: ਹਾਂਜੀ,
1: ਹਾਂਜੀ, ਇੱਕ ਸੋਚ ਹੈ
0: ਜੀ,
1: ਇੱਕ ਜਦੋਂ ਆਪਾਂ ਦੇਖਦੇ ਹਾਂ ਨਾ ਕਿ ਇੱਕ ਪੋਜ਼ਿਟਿਵ ਅਪਰੋਚ, ਜਿਹਨੂੰ ਆਪਾਂ ਤੁਸੀਂ ਅੰਗਰੇਜ਼ੀ ਤੁਸੀਂ ਤਾਂ ਜ਼ਿਆਦਾ ਜਾਣਦੇ ਹੋਣੇ ਮੇਰੇ ਨਾਲ
0: ਜੀ,
1: ਤੇ ਇੱਕ ਆਪਾਂ ਜਦੋਂ ਸਕਾਰਾਤਮਕ ਸੋਚ ਰੱਖਦੇ ਹਾਂ
0: ਜੀ,
1: ਉਹ ਸਕਾਰਾਤਮਕ ਸੋਚ ਦੇ ਨਾਲ ਨਾ ਹਮੇਸ਼ਾ ਇਨਸਾਨ ਜਿਹੜਾ ਹੈ, ਜਿਹੜਾ ਤਣਾਅ ਅੱਜ ਕੱਲ ਪੈਦਾ ਹੁੰਦਾ ਨਾ, ਸਟ੍ਰੈਸ ਜਿਹਨੂੰ ਆਪਾਂ ਕਹਿੰਦੇ ਹਾਂ
0: ਜੀ,
1: ਉਹ ਵੀ ਘਟਦਾ।
0: ਦੇਖੋ ਪਟਵਾਰੀ ਸਾਹਿਬ, ਜਦੋਂ ਆਪਾਂ ਕੋਈ ਕੰਮ ਕਰਨ ਵਾਸਤੇ ਤੁਰਦੇ ਹਾਂ ਨਾ, ਮੁਸ਼ਕਲਾਂ ਤਾਂ ਉਹਦੇ ਵਿੱਚ ਆਉਣੀਆਂ ਨੇ, ਪਰ ਜੇ ਆਪਾਂ ਆਸ ਤੇ ਉਮੀਦ ਲੈ ਕੇ ਤੁਰਦੇ ਹਾਂ ਤੇ ਜਿਹੜੀਆਂ ਉਹ ਮੁਸ਼ਕਲਾਂ ਨੇ ਉਹਨਾਂ ਤੋਂ ਧਿਆਨ ਆਪਣਾ ਹਟ ਕੇ ਤੇ ਆਪਣੀ ਸਾਰੀ ਜਿਹੜੀ ਸ਼ਕਤੀ ਆ ਨਾ, ਉਹ ਜਿਸ ਕਾਰਜ ਵੱਲ ਆਪਾਂ ਤੁਰੇ ਹੋਏ ਹਾਂ ਉਧਰ ਲੱਗਦੀ ਹੈ।
1: ਦੇਖੋ ਨਾ, ਗੁਰੂ ਸਾਹਿਬਾਨਾਂ ਨੇ ਵੀ ਸਾਨੂੰ ਕਦੇ ਵੀ ਨਿਰਾਸ਼ ਨਾ ਹੋਣ ਦੇ ਲਈ ਹਮੇਸ਼ਾ ਚੜ੍ਹਦੀ ਕਲਾ ਚ ਰਹਿਣ ਦਾ ਸੰਦੇਸ਼ ਦਿੱਤਾ।
0: ਬਿਲਕੁਲ ਜੀ, ਬਿਲਕੁਲ।
1: ਉਧਰ ਕਹਿੰਦੇ ਨੇ ਨਾ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
0: ਜੀ,
1: ਜਿਵੇਂ ਕਿ ਹਮੇਸ਼ਾ ਉਤਸ਼ਾਹ ਤੇ ਆਸ ਵਿਚ ਰਹਿਣਾ ਚਾਹੀਦਾ।
0: ਹਾਂਜੀ,
1: ਹਾਂਜੀ, ਇਹੀ ਸਾਨੂੰ ਜਿਹੜਾ ਹੈ ਉਹ ਜ਼ਿੰਦਗੀ ਚ ਜਿੰਨੀਆਂ ਮਰਜ਼ੀ

0: ਰੁਕਾਵਟਾਂ ਆਉਣ, ਆਪਣੇ ਅੰਦਰ ਦੀ ਉਮੀਦ ਜਿਹੜੀ ਦੀਵੇ ਨੂੰ ਕਹਿੰਦੇ ਨਾ ਜਦੇ ਕਦੇ ਵੀ ਬੁੱਝਣ ਨਹੀਂ ਦੇਣਾ ਚਾਹੀਦਾ
1: ਜੀ ਬਿਲਕੁਲ,
0: ਤੇ ਹਮੇਸ਼ਾ ਇਨਸਾਨ ਨੂੰ ਉਮੀਦ ਲਗਾ ਕੇ ਰੱਖਣੀ ਚਾਹੀਦੀ ਹੈ।
1: ਸਹੀ ਗੱਲ,
0: ਜੇ ਤੁਸੀਂ ਉਮੀਦ ਰੱਖੋਗੇ
1: ਹਾਂਜੀ
0: ਤੇ ਤੁਹਾਡੀ ਫਿਰ ਜਿਹੜੀ ਸੋਚ ਵੀ ਵਧੀਆ
1: ਜੀ
0: ਤੇ ਤੁਹਾਡੀ ਜਿੱਤ ਵੀ ਪੱਕੀ ਹੈ।
1: ਠੀਕ ਹੈ ਜੀ,
0: ਹਾਂਜੀ ਦੋ ਬੋਲ ਗੌਰ ਦੇ ਸੁਣੀਏ।
1: ਸੁਣਾ ਦਿਓ ਜੀ।

0: ਜੀ ਬਾਲ ਸਾਹਿਬ ਸੁਣਿਆ ਫਿਰ ਗੀਤ?
1: ਮੈਂ ਕਹਿੰਦਾ ਤੁਸੀਂ ਬਹੁਤ ਸੋਹਣਾ ਲੋਕ ਰੰਗ ਸੁਣਾਇਆ ਜੀ ਅੱਜ।
0: ਵੇਖੋ ਨਾ ਜੀ, ਲੋਕ ਗੀਤ ਹੁੰਦੇ ਹੀ ਸੋਹਣੇ ਨੇ।
1: ਬਿਲਕੁਲ ਜੀ, ਇਹ ਤਾਂ ਹੈ।
0: ਲੋ ਜੀ, ਹੁਣ ਤੁਹਾਨੂੰ ਦੱਸ ਸੁਣਾਉਂਦੇ ਹਾਂ ਸਰਦ ਰੁੱਤਾਂ ਦੀਆਂ ਖੁੰਮਾਂ ਬਾਰੇ ਜਾਣਕਾਰੀ।
1: ਠੀਕ ਹੈ ਜੀ।
0: ਡਾਕਟਰ ਸ਼ਿਵਾਨੀ ਸ਼ਰਮਾ ਜੀ ਆਏ ਸਨ ਸਾਡੇ ਸਟੂਡੀਓ 'ਚ।
1: ਅੱਛਾ ਜੀ।
0: ਤੇ ਸੰਧੂ ਜੀ ਨੇ ਕੀਤੀਆਂ ਉਹਨਾਂ ਨਾਲ ਗੱਲਾਂ ਬਾਤਾਂ।
1: ਠੀਕ ਹੈ ਜੀ,
0: ਆਪਾਂ ਸੁਣਦੇ ਹਾਂ।
1: ਸਾਧੂ ਜੀ,
2: ਸਭ ਤੋਂ ਪਹਿਲਾਂ ਤਾਂ ਕੁਦਰਤ ਨੇ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਦਿੱਤੀਆਂ ਨੇ, ਉਹਨਾਂ ਦੇ ਵਿੱਚੋਂ ਖੁੰਬਾਂ ਖਾਸ ਤੌਰ ਤੇ, ਜਿਨ੍ਹਾਂ ਨੂੰ ਅਸੀਂ ਨਾ ਹੀ ਕਹਿ ਸਕਦੇ ਇੱਕ ਪੌਦਾ ਹੈਗਾ, ਨਾ ਹੀ ਅਸੀਂ ਕਹਿ ਸਕਦੇ ਹਾਂ ਕਿ ਇੱਕ ਕੋਈ ਫੁੱਲ ਹੈ ਜਾਂ ਕੋਈ ਫਰੂਟ ਹੈ, ਇਹ ਇੱਕ ਖਾਣ ਯੋਗ ਉੱਲੀ ਹੈ ਜਿਹਨੂੰ ਅਸੀਂ ਖਾ ਸਕਦੇ ਹਾਂ। ਸੋ ਜਦੋਂ ਵੀ ਸਾਇੰਸਦਾਨਾਂ ਨੇ ਤਜਰਬਾ ਕੀਤਾ, ਉਨ੍ਹਾਂ ਨੇ ਵਾਈਲਡ ਮਸ਼ਰੂਮਸ ਤੋਂ, ਜੰਗਲੀ ਖੁੰਬਾਂ ਤੋਂ, ਜਿਹੜੀਆਂ ਖੁੰਬਾਂ ਦੇ ਤਜਰਬੇ ਕਰਕੇ ਜਿਹੜੇ ਖਾਣ ਯੋਗ ਉੱਲੀ ਹੈਗੀ ਹੈ ਮਸ਼ਰੂਮ, ਉਨ੍ਹਾਂ ਦਾ ਇਜਾਦ ਕੀਤਾ। ਸੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ 5 ਤਰ੍ਹਾਂ ਦੀ ਖੁੰਬਾਂ ਦੀ ਸਿਫਾਰਿਸ਼ ਕੀਤੀ ਹੈ। ਉਹਦੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਜਿਹੜੀ ਸਾਡੇ ਆਮ ਤੌਰ ਤੇ ਪੰਜਾਬ ਦੇ ਵਿੱਚ ਹੋ ਰਹੀ ਹੈ ਉਹ ਹੈਗੀ ਹੈ ਬਟਨ ਖੁੰਬ, ਦੂਜੇ ਨੰਬਰ ਤੇ ਢੀਂਗਰੀ ਖੁੰਬ ਹੈਗੀ ਹੈ, ਤੀਜੇ ਨੰਬਰ ਤੇ ਸ਼ਿਟਾਕੀ, ਤੇ ਚੌਥੇ ਤੇ ਪੰਜਵੇਂ ਦੇ ਵਿੱਚ ਮਿਲਕੀ ਤੇ ਪਰਾਲੀ ਖੁੰਬ ਹੈ। ਸੋ ਇਹ ਜਿੰਨੀਆਂ ਵੀ ਖੁੰਬਾਂ ਹੁੰਦੀਆਂ ਇਹ ਅਸੀਂ ਤੂੜੀ ਜਾਂ ਪਰਾਲੀ ਦੇ ਉੱਤੇ ਉਗਾਉਂਦੇ ਹਾਂ। ਸੋ ਸਾਡੇ ਕੋਲ ਪੰਜਾਬ ਦੇ ਵਿੱਚ ਤੂੜੀ ਤੇ ਪਰਾਲੀ ਵਾਧੂ ਮਾਤਰਾ ਦੇ ਵਿੱਚ ਹੈਗੀ ਹੈ। ਤੋ ਅਸੀਂ ਜਿਹੜੀ ਆਪਣੀ ਖੇਤੀਬਾੜੀ ਦੀ ਰਹਿੰਦ ਖੂੰਹਦ ਹੈ ਉਹਦੀ ਵਰਤੋਂ ਕਰਕੇ ਅਸੀਂ ਇਹਨਾਂ ਖੁੰਬਾਂ ਨੂੰ ਉਗਾ ਸਕਦੇ ਹਾਂ। ਇਹਨਾਂ ਦੇ ਵਿੱਚੋਂ ਜਿਹੜੀਆਂ ਮੈਂ ਪਹਿਲੀਆਂ ਤਿੰਨ ਖੁੰਬਾਂ ਦਾ ਨਾਮ ਲਿੱਤਾ, ਉਹ ਤਿੰਨੋਂ ਅਸੀਂ ਸਰਦੀਆਂ 'ਚ ਲਗਾ ਸਕਦੇ ਹਾਂ, ਬਟਨ, ਢੀਂਗਰੀ ਅਤੇ ਸ਼ਿਟਾਕੀ। ਸੋ ਆਪਾਂ ਵਿਸਤਾਰ ਨਾਲ ਇਹਨਾਂ ਬਾਰੇ ਗੱਲ ਕਰਾਂਗੇ। ਸੋ ਜਦੋਂ ਵੀ ਅਸੀਂ ਖੁੰਬਾਂ ਦੀ ਗੱਲ ਕਰਦੇ ਹਾਂ, ਸਭ ਤੋਂ ਪਹਿਲਾਂ ਜ਼ਰੂਰੀ ਹੁੰਦਾ ਖੁੰਬਾਂ ਦਾ ਬੀਜ, ਜਿਹਨੂੰ ਅਸੀਂ ਸਪੌਨ ਕਹਿੰਦੇ ਹਾਂ। ਸੋ ਸਪੌਨ ਹਮੇਸ਼ਾ ਹਰ ਇੱਕ ਖੁੰਬ ਦਾ ਸਪੌਨ ਜਿਹੜਾ ਉਹ ਦੇਖਣ ਨੂੰ ਇੱਕੋ ਵਰਗਾ ਲੱਗਦਾ, ਪਰ ਜਦੋਂ ਅਸੀਂ ਖੁੰਬਾਂ ਬਿਜਾਈ ਕਰਦੇ ਹਾਂ ਤਾਂ ਉਹ ਜਿਹੜਾ ਜਦੋਂ ਖੁੰਬਾਂ ਬਣਦੀਆਂ ਨੇ ਤਾਂ ਉਹ ਵੱਖ ਵੱਖ ਤਰੀਕੇ ਦੇ ਨਿਕਲਦੀਆਂ। ਸੋ ਜੇ ਅਸੀਂ ਬਟਨ ਖੁੰਬ ਦੀ ਗੱਲ ਕਰਦੇ ਹਾਂ, ਉਹ ਜਿਹੜੀ ਹੁੰਦੀ ਹੈ ਉਹ ਗੋਲ ਟੋਪੀ ਵਰਗੀ ਖੁੰਬ ਹੈ, ਨੀਚੇ ਉਹਦੀ ਛੋਟੀ ਡੰਡੀ ਲੱਗੀ ਹੁੰਦੀ ਹੈ, ਬਟਨ ਖੁੰਬ ਕਹਿੰਦੇ ਹਾਂ ਅਸੀਂ ਉਹਨੂੰ। ਜਿਹੜੀ ਢੀਂਗਰੀ ਖੁੰਬ ਹੁੰਦੀ ਹੈ ਜਿਹਨੂੰ ਅਸੀਂ ਓਇਸਟਰ ਮਸ਼ਰੂਮ ਵੀ ਕਹਿੰਦੇ ਹਾਂ, ਉਹ ਜਿਹੜੀ ਮਸ਼ਰੂਮ ਹੈ ਉਹ ਪੱਤੇ ਵਰਗੀ ਹੁੰਦੀ ਹੈ ਤੇ ਪੱਤਾ ਨੀਚੇ ਡੰਡੀ ਲੱਗੀ ਹੁੰਦੀ ਹੈ ਜਾਂ ਚਮਚ ਵਰਗੀ ਹੁੰਦੀ ਹੈ। ਤੇ ਤੀਜੇ ਨੰਬਰ ਤੇ ਜਿਹੜੀ ਸ਼ਿਟਾਕੀ ਖੁੰਬ ਹੈਗੀ ਹੈ, ਇਹ ਜਿਹੜੀ ਹੈ ਮੈਡੀਸੀਨਲ ਮਸ਼ਰੂਮ ਹੈ, ਇਹਨੂੰ ਅਸੀਂ ਦਵਾਈਆਂ ਦੇ ਰੂਪ ਚ ਯੂਜ਼ ਕਰਦੇ ਹਾਂ। ਇਹ ਹਲਕੇ ਭੂਰੇ ਰੰਗ ਦੀ ਮਸ਼ਰੂਮ ਹੁੰਦੀ ਹੈ, ਦੇਖਣ ਨੂੰ ਇਹ ਬਟਨ ਵਰਗੀ ਲੱਗਦੀ ਹੈ। ਸੋ ਸਭ ਤੋਂ ਪਹਿਲਾਂ ਜਦੋਂ ਸਪੌਨ ਦੀ ਗੱਲ ਆਉਂਦੀ ਹੈ, ਤਾਂ ਇਹਨਾਂ ਤਿੰਨਾਂ ਮਸ਼ਰੂਮ ਦਾ ਸਪੌਨ ਜਿਹੜਾ ਹੈਗਾ ਸਾਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਈਕਰੋਬਾਇਲੋਜੀ ਵਿਭਾਗ ਤੋਂ ਮਿਲ ਸਕਦਾ, ਪਰ ਉਹਦੇ ਲਈ ਸਾਨੂੰ ਇੱਕ ਮਹੀਨਾ ਪਹਿਲਾਂ ਬੁਕਿੰਗ ਕਰਾਉਣ ਦੀ ਲੋੜ ਪੈਂਦੀ ਹੈ, ਕਿਉਂਕਿ ਜਿਹੜੀ ਇਹ ਫੰਗਸ ਹੈਗੀ ਹੈ ਇਹਦਾ ਅਸੀਂ ਬੀਜ ਜਿਹੜਾ ਹੈਗਾ ਕਣਕ ਦੇ ਦਾਣਿਆਂ ਤੇ ਉੱਲੀ ਲਗਾ ਕੇ ਤਿਆਰ ਕਰਦੇ ਹਾਂ। ਅਗਰ ਤੁਸੀਂ ਸਾਨੂੰ ਇੱਕ ਮਹੀਨਾ ਪਹਿਲਾਂ ਬੁਕਿੰਗ ਨਹੀਂ ਕਰਾਉਂਦੇ ਤਾਂ ਜਿਹੜਾ ਅਸੀਂ ਬੀਜ ਹੈ ਤੁਹਾਨੂੰ ਸਮੇਂ ਤੇ ਮੁਹੱਈਆ ਨਹੀਂ ਕਰਾ ਸਕਦੇ। ਸੋ ਚਾਹੇ ਤੁਸੀਂ ਆਪਣੇ ਕ੍ਰਿਸ਼ੀ ਵਿਗਿਆਨ ਕੇਂਦਰ ਜਾਂ ਫਿਰ ਤੁਸੀਂ ਆਪਣੇ ਹਾਰਟੀਕਲਚਰ ਵਿਭਾਗ, ਬਾਗਵਾਨੀ ਵਿਭਾਗ ਵਾਲਿਆਂ ਨਾਲ ਸੰਪਰਕ ਕਰਕੇ ਜਾਂ ਸਾਡੇ ਵਿਭਾਗ ਮਾਈਕਰੋਬਾਇਲੋਜੀ ਵਿਭਾਗ ਨਾਲ ਸੰਪਰਕ ਕਰਕੇ ਬੀਜ ਜਿਹੜਾ ਸਾਡੇ ਕੋਲ ਬੁਕਿੰਗ ਕਰਾ ਸਕਦੇ ਹੋ। ਸੋ ਜਦੋਂ ਖੁੰਬਾਂ ਦੀ ਗੱਲ ਹੁੰਦੀ ਹੈ ਕਿ ਅਸੀਂ ਖੁੰਬਾਂ ਦੀ ਕੀ ਮਹੱਤਤਾ, ਅਸੀਂ ਕਿਉਂ ਖਾਂਦੇ ਹਾਂ ਮਸ਼ਰੂਮ, ਖੁੰਬਾਂ ਜਿਹੜੀਆਂ ਇੱਕ ਉੱਲੀ ਹੈ, ਫੰਗਸ ਹੈ, ਇਹਦੇ ਵਿੱਚ ਬਹੁਤ ਹੀ ਵਧੀਆ ਕਿਸਮ ਦੇ ਪ੍ਰੋਟੀਨ ਹੁੰਦੇ ਨੇ, ਹਾਈ ਕੁਆਲਿਟੀ ਪ੍ਰੋਟੀਨ ਹੁੰਦੇ ਨੇ। ਜੇ ਅਸੀਂ ਸੁੱਕੀਆਂ ਖੁੰਬਾਂ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚੋਂ 25-30% ਜਿਹੜੀ ਹੈ ਪ੍ਰੋਟੀਨ ਦੀ ਮਾਤਰਾ ਹੁੰਦੀ ਹੈ। ਉਸ ਤੋਂ ਇਲਾਵਾ ਜਿਹੜੀ ਵਿਟਾਮਿਨ ਡੀ ਦੀ ਗੱਲ ਕਰਦੇ ਹਾਂ, ਜਿੰਨੇ ਵੀ ਜਿਹੜੇ ਸ਼ਾਕਾਹਾਰੀ ਲੋਕ ਨੇ ਉਹਨਾਂ ਦੇ ਕੋਲ ਜਿਹੜੀ ਵਿਟਾਮਿਨ ਡੀ ਹੈ ਉਹਨਾਂ ਨੂੰ ਕਿਤੋਂ ਨਹੀਂ ਮਿਲਦਾ, ਸਿਰਫ ਮਸ਼ਰੂਮ ਇੱਕ ਐਸਾ ਸਾਧਨ ਹੈ ਜਿੱਥੋਂ ਵਿਟਾਮਿਨ ਡੀ ਮਿਲਦਾ। ਸੋ ਵਿਟਾਮਿਨ ਡੀ ਦਾ ਵੀ ਇਹ ਸਾਧਨ ਹੈ। ਸੋ ਸਾਡੇ ਜਿਹੜੇ ਜੋੜਾਂ ਚ ਦਰਦ ਹੈ ਜਾਂ ਗੋਡਿਆਂ ਚ ਦਰਦ ਹੁੰਦਾ ਉਹਨਾਂ ਨੂੰ ਜਿਹੜਾ ਇਹ ਕਿਸੇ ਹੱਦ ਤੱਕ ਖਤਮ ਕਰਦਾ। ਸੋ ਇਹ ਸਾਨੂੰ ਇਹਦਾ ਸੇਵਨ ਕਰਨਾ ਚਾਹੀਦਾ। ਉਸ ਤੋਂ ਇਲਾਵਾ ਇਹਦੇ ਵਿੱਚ ਵਿਟਾਮਿਨ B2, B1, B12 ਹੈਗਾ ਤੇ ਨਾਲ ਨਾਲ ਕੁਝ ਖਣਿਜ ਪਦਾਰਥ ਵੀ ਨੇ, ਜਿੱਦਾਂ ਕਿ ਕੈਲਸ਼ੀਅਮ ਹੋ ਗਿਆ, ਸਿਲੇਨੀਅਮ ਹੋ ਗਿਆ, ਪੋਟਾਸ਼ੀਅਮ ਹੋ ਗਿਆ, ਫਾਸਫਰਸ ਹੋ ਗਿਆ। ਸੋ ਜਿੰਨੇ ਇਹ ਤੱਤ ਨੇ ਇਹ ਸਾਡੀ ਜਿਹੜੀ ਬਾਡੀ ਹੈ ਉਹਦੇ ਲਈ ਰੋਗਾਂ ਨੂੰ ਲੜਨ ਦੀ ਸਮਰੱਥਾ ਨੂੰ ਇੰਪਰੂਵ ਕਰਦੀ ਹੈ। ਉਸ ਤੋਂ ਇਲਾਵਾ ਇਹਦੇ ਵਿੱਚ ਬਹੁਤ ਹੀ ਮੈਡੀਸੀਨਲ ਕੰਪੋਨੈਂਟਸ ਹੁੰਦੇ, ਬਾਇਓਐਕਟਿਵ ਕੰਪੋਨੈਂਟਸ ਹੁੰਦੇ, ਜਿੱਦਾਂ ਕਿ ਪੋਲੀਸੈਕਰਾਈਡਸ ਹੁੰਦੇ ਆ। ਉਹ ਪੋਲੀਸੈਕਰਾਈਡਸ ਜਿਹੜੇ ਸਾਡੀ ਇਮਿਊਨ ਸਿਸਟਮ ਨੂੰ ਇੰਪਰੂਵ ਕਰਦੇ ਨੇ, ਉਹਦੇ ਅੱਛਾ ਬਣਾਉਂਦੇ ਆ। ਤੇ ਨਾਲ ਨਾਲ ਹੀ ਖੁੰਬਾਂ ਦੇ ਵਿੱਚ ਡਾਇਟਰੀ ਫਾਈਬਰਸ ਹੁੰਦੇ ਆ। ਇਹ ਡਾਇਟਰੀ ਫਾਈਬਰ ਜਿਹੜੇ ਹੁੰਦੇ ਆ ਸਾਡੀ ਪਾਚਨ ਤੰਤਰ ਦੀ ਜਿਹੜੀ ਸ਼ਮਤਾ ਹੈਗੀ ਆ ਉਹਨੂੰ ਇੰਪਰੂਵ ਕਰਦੇ ਨੇ। ਇਹ ਸਾਡੇ ਲਈ ਬਹੁਤ ਜ਼ਰੂਰੀ ਨੇ। ਸੋ ਜਿੰਨੀਆਂ ਵੀ ਆਪਾਂ

ਮਸ਼ਰੂਮਸ ਹੁੰਦੀਆਂ ਉਹ ਸਾਰੀਆਂ ਹੀ ਇਨਡੋਰ ਕਰੋਪ ਹੁੰਦੀਆਂ, ਕਮਰੇ ਦੇ ਅੰਦਰ ਹੋਣ ਵਾਲੀਆਂ ਖੁੰਬਾਂ ਨੇ। ਤਾਂ ਵਿਸਤਾਰ ਦੇ ਵਿੱਚ ਪਹਿਲਾਂ ਬਟਨ ਖੁੰਬ ਦੀ ਗੱਲ ਕਰਦੇ ਆ। ਸੋ ਬਟਨ ਖੁੰਬ ਜਿਹੜੀ ਅਸੀਂ ਸਰਦੀਆਂ ਚ ਲਗਾਉਂਦੇ ਆ, ਇਹਦੇ ਇਹਨੂੰ ਲਾਉਣ ਦਾ ਜਿਹੜਾ ਸਮਾਂ ਹੈ ਸਤੰਬਰ ਤੋਂ ਲੈ ਕੇ ਮਾਰਚ ਤੱਕ ਦਾ, ਜੋ ਜਿਹੜਾ ਹੁਣ ਆਉਣ ਵਾਲਾ ਸਮਾਂ ਅਸੀਂ ਉਸ ਸਮੇਂ ਦੇ ਵਿੱਚ ਕੰਪੋਸਟ ਦੀ ਤਿਆਰੀ ਕਰ ਲੈਂਦੇ ਆ। ਸੋ ਦੋ ਢੰਗਾਂ ਨਾਲ ਅਸੀਂ ਬਟਨ ਖੁੰਬ ਦੀ ਕੰਪੋਸਟ ਤਿਆਰ ਕਰਦੇ ਆ। ਸਭ ਤੋਂ ਪਹਿਲਾ ਢੰਗ ਹੈਗਾ ਲੰਬੀ ਵਿਧੀ, ਦੂਜੇ ਨੰਬਰ ਤੇ ਅਸੀਂ ਸ਼ਾਰਟ ਮੈਥਡ ਆਫ ਕੰਪੋਸਟਿੰਗ ਕਹਿੰਦੇ ਆ ਕਰਦੇ ਆ, ਜਿਹੜੀ ਕਿ ਛੋਟੀ ਵਿਧੀ ਦੇ ਨਾਮ ਨਾਲ ਜਾਣੀ ਜਾਂਦੀ ਹੈ। ਸੋ ਜਿਹੜੀ ਲੰਬੀ ਵਿਧੀ ਨਾਲ ਕੰਪੋਸਟ ਤਿਆਰ ਹੁੰਦੀ ਹੈ ਉਹਦੇ ਵਿੱਚ ਜਿਹੜੇ ਆਮ ਤੌਰ ਤੇ ਛੋਟੇ ਕਿਸਾਨ ਹੁੰਦੇ, ਛੋਟੇ ਕਿਸਾਨ ਵੀਰ ਨੇ, ਉਹ ਉਹਦਾ ਇਸਤੇਮਾਲ ਕਰਕੇ ਆਪਣੀ 28 ਤੋਂ 30 ਦਿਨਾਂ ਦੇ ਵਿੱਚ ਕੰਪੋਸਟ ਤਿਆਰ ਕਰਦੇ ਆ। ਜਿਹੜੀ ਛੋਟੀ ਵਿਧੀ ਹੁੰਦੀ ਹੈ, ਜਿੰਨੇ ਵੀ ਸਾਡੇ ਕਮਰਸ਼ੀਅਲ ਫਾਰਮਰਸ ਨੇ ਜਿਹੜੇ ਵੱਡੇ ਪੱਧਰ ਤੇ ਕੰਮ ਕਰ ਰਹੇ ਨੇ, ਉਹ ਜਿਹੜੇ ਆ ਉਹ ਛੋਟੀ ਵਿਧੀ ਦਾ ਇਸਤੇਮਾਲ ਕਰਕੇ ਕੰਪੋਸਟ ਦੀ ਤਿਆਰੀ ਕਰਦੇ ਆ। ਸੋ ਦੋਨੋਂ ਢੰਗਾਂ ਨਾਲ ਅਸੀਂ ਕੰਪੋਸਟ ਤਿਆਰ ਕਰ ਸਕਦੇ ਆ। ਉਹਦੇ ਵਿੱਚ ਜੇ ਛੋਟੀ ਵਿਧੀ ਦੇ ਵਿੱਚ 18 ਦਿਨ ਲੱਗਦੇ ਨੇ, ਲੰਬੀ ਵਿਧੀ ਦੇ ਵਿੱਚ 28 ਤੋਂ 30 ਦਿਨ ਲੱਗ ਜਾਂਦੇ ਆ। ਸੋ ਇੱਕ ਤਾਂ ਸਾਨੂੰ ਸਮੇਂ ਦਾ ਅੰਤਰ ਪੈ ਜਾਂਦਾ, ਦੂਜੇ ਨੰਬਰ ਤੇ ਜਿੰਨੀ ਅਸੀਂ ਕੰਪੋਸਟਿੰਗ ਕਰਦੇ ਆ, ਜੇ ਅਸੀਂ ਲੰਬੀ ਵਿਧੀ ਨਾਲ ਕਰਨੀ ਹੈ ਸਾਰੀ ਉਹ ਓਪਨ ਚ ਕਰਦੇ ਆ, ਉਹਦੇ ਵਿੱਚ ਕੋਈ ਪਾਸਚਰਾਈਜੇਸ਼ਨ ਨਹੀਂ ਕਰਦੇ। ਛੋਟੀ ਵਿਧੀ ਦੇ ਵਿੱਚ ਅਸੀਂ ਪਾਸਚਰਾਈਜੇਸ਼ਨ ਕਰਦੇ ਆ। ਸੋ ਜੀ ਪਾਸਚਰਾਈਜੇਸ਼ਨ ਮਤਲਬ ਕਿ ਅਸੀਂ ਭਾਫ਼ ਲੈ ਕੇ ਜਾਂਦੇ ਆ, ਟੈਂਪਰੇਚਰ ਨੂੰ ਵਧਾ ਦਿੰਦੇ ਆ, ਤਾਪਮਾਨ ਨੂੰ ਵਧਾਉਂਦੇ ਆ 62 ਤੋਂ 68 ਡਿਗਰੀ ਤੱਕ ਕਰ ਦਿੰਦੇ ਆ, ਤਾਂ ਕਿ ਜਿੰਨੇ ਵੀ ਤੂੜੀ ਦੇ ਵਿੱਚ ਜੋ ਅਸੀਂ ਖਾਦਾਂ ਪਾਈਆਂ ਉਹ ਤੋਂ ਇਲਾਵਾ ਜੋ ਜੀਵਾਣੂ ਵਿਸ਼ਾਣੂ ਕੀਟਾਣੂ ਚ ਪੈਦਾ ਹੋਏ ਹੋਏ ਆ ਉਹ ਸਾਰੇ ਖਤਮ ਹੋ ਜਾਣ। ਕਿਉਂਕਿ ਜਿਹੜੀ ਕੰਪੋਸਟ ਹੁੰਦੀ ਹੈ ਇਹ ਉੱਲੀ ਲਈ ਅਸੀਂ ਭੋਜਨ ਤਿਆਰ ਕਰਦੇ ਆ, ਜੇ ਇਹ ਭੋਜਨ ਸਹੀ ਨਹੀਂ ਬਣੂਗਾ ਤਾਂ ਸਾਡੀ ਜਿਹੜੀ ਖੁੰਬਾਂ ਨੇ ਉਹ ਸਹੀ ਢੰਗ ਨਾਲ ਬਾਹਰ ਨਹੀਂ ਆਉਣਗੀਆਂ, ਉਹਦੇ ਵਿੱਚ ਉਹਨਾਂ ਨੂੰ ਈਲਡ ਚ ਪ੍ਰੋਬਲਮ ਆ ਸਕਦੀਆਂ, ਕੁਝ ਕੁਝ ਬਿਮਾਰੀਆਂ ਲੱਗ ਸਕਦੀਆਂ। ਸੋ ਇਸ ਕਰਕੇ ਕੰਪੋਸਟ ਦੀ ਕੁਆਲਿਟੀ ਜਿਹੜੀ ਆ ਉਹ ਬਹੁਤ ਵਧੀਆ ਢੰਗ ਨਾਲ ਵਧੀਆ ਹੋਣੀ ਚਾਹੀਦੀ ਹੈ। ਉਹਦੇ ਲਈ ਜਿਹੜਾ ਅਸੀਂ ਤੂੜੀ ਤੇ ਪਰਾਲੀ ਦਾ ਇਸਤੇਮਾਲ ਕਰਦੇ ਆ ਉਹ ਵੀ ਬਹੁਤ ਜ਼ਰੂਰੀ ਹੈ, ਵੀ ਜਿਹੜਾ ਅਸੀਂ ਤੂੜੀ ਤੇ ਪਰਾਲੀ ਇਸਤੇਮਾਲ ਕਰਦੇ ਆ ਉਹ ਸਾਫ਼ ਸੁਥਰੀ ਹੋਣੀ ਚਾਹੀਦੀ ਹੈ, ਤੇ ਉਹਨੂੰ ਜਿਹੜਾ ਅਸੀਂ ਗਿੱਲਾ ਕਰਨਾ ਉਹਨੂੰ ਪੱਕੇ ਫਰਸ਼ ਤੇ ਹੀ ਗਿੱਲਾ ਕਰਨਾ। ਜੇ ਕਿਸੇ ਕਿਸਾਨ ਵੀਰ ਕੋਲ ਪੱਕਾ ਫਰਸ਼ ਨਹੀਂ ਹੈਗਾ ਤਾਂ ਅਸੀਂ ਆਪਣੇ ਫਰਸ਼ ਦੇ ਉੱਤੇ ਤਰਪਾਲ ਵਿਛਾ ਕੇ ਉੱਥੇ ਤੂੜੀ ਗਿੱਲੀ ਕਰ ਸਕਦੇ ਆ। ਸੋ ਕੰਪੋਸਟਿੰਗ ਲਈ ਸ਼ੁਰੂਆਤ ਜਿਹੜੀ ਕਰਦੇ, ਕਿਉਂਕਿ ਬਟਨ ਖੁੰਬ ਕੰਪੋਸਟਿੰਗ ਦਾ ਪਹਿਲਾ ਸਟੈਪ ਹੁੰਦਾ, ਸੋ ਉਹਦੇ ਲਈ ਘੱਟੋ ਘੱਟ ਅਸੀਂ ਲੰਬੀ ਵਿਧੀ ਲਈ 3 ਕੁਇੰਟਲ ਕੰਪੋਸਟ ਤੂੜੀ ਦਾ ਇਸਤੇਮਾਲ ਕਰਦੇ ਆ, ਤੇ ਅਸੀਂ ਜੇ ਲੌਂਗ ਸ਼ਾਰਟ ਮੈਥਡ ਆਫ ਕੰਪੋਸਟਿੰਗ ਕਰਦੇ ਆ ਉਹ ਤੁਸੀਂ 40 ਕੁਇੰਟਲ 50 ਕੁਇੰਟਲ ਤੁਹਾਡੀ ਕਪੈਸਿਟੀ ਕਿੰਨੀ ਹੈ ਟਨਲ ਤੇ ਬੰਕਰ ਦੀ ਉਹਦੇ ਹਿਸਾਬ ਨਾਲ ਅਸੀਂ ਕੰਪੋਸਟ ਦਾ ਤੂੜੀ ਦੀ ਵਰਤੋਂ ਕਰਦੇ ਆ। ਸੋ ਜੋ ਤੁਹਾਡੀ ਕੰਪੋਸਟ ਤਿਆਰ ਹੁੰਦੀ ਆ ਉਹਦਾ ਜਿਹੜਾ ਪਹਿਲਾ ਗੁਣ ਹੁੰਦਾ ਉਹਦੇ ਵਿੱਚ ਹੈ ਕਿ ਤੁਹਾਡੀ ਕੰਪੋਸਟ ਦਾ ਰੰਗ ਜਿਹੜਾ ਗੂੜਾ ਭੂਰਾ ਹੋਣਾ ਚਾਹੀਦਾ। ਗੂੜੇ ਭੂਰੇ ਰੰਗ ਜੇ ਤੁਹਾਡੇ ਚ ਨਹੀਂ ਹੈਗਾ ਕੰਪੋਸਟ ਦਾ ਤਾਂ ਤੁਸੀਂ 1 ਜਾਂ 2 ਪਲਟੀ ਹੋਰ ਲਗਾ ਸਕਦੇ ਹੋ। ਦੂਜੇ ਨੰਬਰ ਤੇ ਉਹਦੇ ਵਿੱਚ ਕਿਉਂਕਿ ਅਸੀਂ ਖਾਦਾਂ ਜਿਹੜੀਆਂ ਪਾਉਂਦੇ ਹਾਂ ਵੱਖ ਵੱਖ ਖਾਦਾਂ ਦਾ ਇਸਤੇਮਾਲ ਕਰਦੇ ਹਾਂ ਉਹ ਜਿਹੜੀਆਂ ਖਾਦਾਂ ਏ ਐਂਡ ਚ ਜਾ ਕੇ ਅਮੋਨੀਕਲ ਸਮੈਲ ਜਿਹੜੀ ਆ ਉਹ ਨਹੀਂ ਹੋਣੀ ਚਾਹੀਦੀ। ਸੋ ਜੇ ਗੰਦ ਤੁਹਾਨੂੰ ਅਮੋਨੀਆ ਦੀ ਗੰਦ ਆਉਂਦੀ ਹੈ ਤਾਂ ਤੁਸੀਂ 1-2 ਪਲਟੀ ਲਗਾ ਕੇ ਉਹ ਗੰਦ ਨੂੰ ਖਤਮ ਕਰਨਾ। ਤੀਜੇ ਨੰਬਰ ਤੇ ਤੇਜ਼ਾਬੀ ਮਾਦਾ ਉਹਦੀ 7-8 ਦੇ ਵਿੱਚ ਹੋਣੀ ਚਾਹੀਦੀ ਹੈ। ਉਹ ਸਾਡੇ ਕੋਲ ਮਾਰਕੀਟ ਦੇ ਵਿੱਚ ਪੀਐਚ ਸਟ੍ਰਿਪਸ ਅਵੇਲੇਬਲ ਹੁੰਦੀ ਆ, ਉਹ ਤੁਸੀਂ ਟੱਚ ਕਰਕੇ ਦੇਖ ਲੈਣੀ ਹੈ ਤੇ ਉਹਦੇ ਨਾਲ ਪੀਐਚ ਮਿਲਾ ਲੈਣੀ ਹੈ, ਤੋ 7-8 ਦੇ ਵਿੱਚ ਹੋਣੀ ਚਾਹੀਦੀ ਹੈ। ਉਸ ਤੋਂ ਇਲਾਵਾ ਸਿਲ ਕੰਪੋਸਟ ਦੇ ਵਿੱਚ ਸਿਲ ਬਹੁਤ ਇੰਪੋਰਟੈਂਟ ਹੈ। ਸਿਲ ਜਿਹੜੀ ਹੈ 65-70% ਹੋਣੀ ਚਾਹੀਦੀ ਹੈ। ਸੋ ਕਿਸਾਨ ਵੀਰੋ ਜਦੋਂ ਆਪਾਂ ਸ਼ੁਰੂਆਤ ਕਰਦੇ ਆ ਤੂੜੀ ਨੂੰ ਗਿੱਲਾ ਕਰਦੇ ਆ ਉਸ ਜਦੋਂ ਗਿੱਲਾ ਕਰਕੇ ਉਸ ਖਾਦਾਂ ਮਿਲਾਉਂਦੇ ਆ ਜਦੋਂ ਵੀ ਪਲਟੀ ਲਾਉਣੀ ਹੈ ਹਮੇਸ਼ਾ ਉਹਦੀ ਸਿਲ ਜਿਹੜੀ ਹੈ 60-70% ਹੋਣੀ ਚਾਹੀਦੀ ਹੈ। ਸੋ ਬਿਜਾਈ ਦੇ ਸਮੇਂ ਵੀ 65-70% ਜਿਹੜੀ ਹੈ ਸਿਲ ਹੋਣੀ ਚਾਹੀਦੀ ਹੈ। ਜਦੋਂ ਤੁਹਾਡੀ ਕੰਪੋਸਟ ਦੇ ਵਿੱਚ ਇਹ ਸਾਰੇ ਗੁਣ ਆ ਜਾਂਦੇ ਆ ਉਹ ਤੋਂ ਅਗਲਾ ਸਟੈਪ ਹੁੰਦਾ ਕਿ ਬੀਜ ਪਾਉਣਾ, ਖੁੰਬਾਂ ਦਾ ਬੀਜ ਪਾਉਣਾ ਜਿਹਨੂੰ ਅਸੀਂ ਸਪੌਨ ਕਹਿੰਦੇ ਆ। ਸੋ ਉਹ ਸਪੌਨ ਲਿਆ ਕੇ ਤੁਸੀਂ ਬਿਜਾਈ ਕਰ ਸਕਦੇ ਹੋ। ਜਿਹੜੀ ਬੀਜ ਹੈ ਉਹ ਤੁਹਾਨੂੰ ਮੋਮੀ ਲਿਫਾਫੇ ਜਿਹੜਾ ਅਸੀਂ ਬਿਜਾਈ ਕਰਨੀ ਹੈ ਇਹ ਤੁਸੀਂ ਜਿਹੜਾ ਲਿਫਾਫਿਆਂ ਦੇ ਵਿੱਚ ਕਰ ਸਕਦੇ ਹੋ ਜਾਂ ਫਿਰ ਤੁਸੀਂ ਇਹਨਾਂ ਦੇ ਬੈੱਡ ਬਣਾ ਸਕਦੇ ਹੋ। ਸੋ ਜਿਹੜੇ ਲਿਫਾਫੇ ਹੁੰਦੇ ਆ ਉਹ ਤੁਸੀਂ 10 ਕਿਲੋ ਦਾ ਲਿਫਾਫਾ ਵੀ ਤਿਆਰ ਕਰ ਸਕਦੇ ਹੋ, 5 ਕਿਲੋ ਵਾਲਾ ਲਿਫਾਫਾ ਵੀ ਤਿਆਰ ਕਰ ਸਕਦੇ ਹੋ। ਉਹਦੇ ਵਿੱਚ ਅਸੀਂ 2 ਢੰਗਾਂ ਨਾਲ ਸਪੌਨ ਪਾਉਂਦੇ ਆ, ਇੱਕ ਹੁੰਦੀ ਹੈ ਲੇਅਰ ਸਪੌਨਿੰਗ ਤੇ ਦੂਜੀ ਹੁੰਦੀ ਹੈ ਥੋਰੋ ਸਪੌਨਿੰਗ। ਸੋ ਲੇਅਰ ਸਪੌਨਿੰਗ ਦੇ ਵਿੱਚ ਮਤਲਬ ਹੈ ਕਿ ਅਸੀਂ ਤਹਿਆਂ ਚ ਬੀਜ ਪਾਉਂਦੇ ਆ, ਪਹਿਲਾਂ ਕੰਪੋਸਟ ਵਾਲੀ ਲਿਫਾਫੇ ਚ ਫਿਰ ਬੀਜ ਪਾਇਆ ਫਿਰ ਕੰਪੋਸਟ ਪਾਈ ਫਿਰ ਬੀਜ ਪਾਇਆ। ਥੋਰੋ ਸਪੌਨਿੰਗ ਦੇ ਵਿੱਚ ਕੀ ਕਰਦੇ ਆ ਅਸੀਂ ਸਾਰਾ ਕੁਝ ਹੀ ਤੂੜੀ ਦੇ ਵਿੱਚ ਜਿਹੜੀ ਤਿਆਰ ਕੰਪੋਸਟ ਹੁੰਦੀ ਉਹ ਚ ਅਸੀਂ ਬੀਜ ਰਲਾ ਲੈਂਦੇ ਆ। ਸੋ 1% ਦੇ ਹਿਸਾਬ ਨਾਲ ਅਸੀਂ ਬੀਜ ਰਲਾਉਂਦੇ ਆ ਇਹਦੇ ਵਿੱਚ ਕੰਪੋਸਟ ਦੇ ਵਿੱਚ, ਜੇ ਅਸੀਂ 1 ਕੁਇੰਟਲ ਕੰਪੋਸਟ ਦੇ ਮਗਰ ਸਾਨੂੰ 1 ਕਿਲੋ ਬੀਜ ਦੀ ਲੋੜ ਪੈਂਦੀ ਹੈ। ਸੋ ਇਸ ਤਰ੍ਹਾਂ ਅਸੀਂ ਜਿਹੜਾ ਬਿਜਾਈ ਕਰਕੇ, ਕਿਉਂਕਿ ਜਦੋਂ 3 ਕੁਇੰਟਲ ਆ 3 ਕੁਇੰਟਲ ਦਾ ਜਿਹੜਾ ਤੁਹਾਡਾ ਕੰਪੋਸਟ ਬਣਨੀ ਹੈ ਫਾਈਨਲ ਕੰਪੋਸਟ ਆ ਉਹ 5 ਕੁਇੰਟਲ ਬਣ ਜਾਣੀ ਹੈ। ਸੋ ਉਸ ਹਿਸਾਬ ਨਾਲ ਅਸੀਂ ਜਿਹੜੀ ਹੈ ਬੀਜ ਦੀ ਬੁਕਿੰਗ ਕਰਾਉਂਦੇ ਆ, ਜਾਂ ਤੁਸੀਂ ਮਾਇਰਾਂ ਨੂੰ ਦੱਸ ਦਿਓ ਕਿ ਸਾਨੂੰ ਅਸੀਂ ਇੰਨੀ ਕੰਪੋਸਟ ਗਾਲਣ ਲੱਗੇ ਹਾਂ ਉਸ ਹਿਸਾਬ ਨਾਲ ਸਾਡੀ ਤੁਸੀਂ ਬੀਜ ਬੁਕਿੰਗ ਕਰ ਦਿਓ। ਸੋ ਬਿਜਾਈ ਤੋਂ ਬਾਅਦ ਤੀਜਾ ਸਟੈਪ ਹੁੰਦਾ ਤੁਸੀਂ ਬੀਜ ਪਾ ਕੇ ਉਹਨਾਂ ਦਾ ਮੂੰਹ ਬੰਦ ਕਰਕੇ ਕਮਰੇ ਦੇ ਅੰਦਰ ਰੱਖ ਦੇਣਾ। ਕਮਰਾ ਜਿਹੜਾ ਉਸ ਟਾਈਮ ਤੇ ਤਾਪਮਾਨ ਜਿਹੜਾ ਹੋਣਾ ਚਾਹੀਦਾ ਤੁਹਾਡੇ ਲਈ ਬਟਨ ਖੁੰਬ ਲਈ ਉਹ 20-25 ਡਿਗਰੀ ਹੋਣਾ ਚਾਹੀਦਾ। ਮੰਨ ਲਓ ਜੇ ਤਾਪਮਾਨ

ਬਹੁਤ ਜਿਆਦਾ ਹੈਗਾ 25 ਤੋਂ ਵੱਧ ਹੈ ਤਾਂ ਉਹਦੇ ਵਿੱਚ ਬਿਮਾਰੀਆਂ ਆਉਣ ਦਾ ਡਰ ਹੁੰਦਾ ਜਿੱਦਾਂ ਕਿ ਪਲਾਸਟਰ ਹੈ ਪਲਾਸਟਰ ਆਮ ਤੌਰ ਤੇ ਆ ਜਾਂਦੇ ਜੇ ਹਾਈ ਟੈਂਪਰੇਚਰ ਹੁੰਦਾ ਤਾਂ ਇਸ ਕਰਕੇ ਅਸੀਂ ਕੋਸ਼ਿਸ਼ ਕਰਨੀ ਹੈ ਜਦੋਂ ਬਜਾਈਆਂ ਜਦੋਂ ਯੂਨੀਵਰਸਿਟੀ ਸਮੇਂ ਸਮੇਂ ਤੇ ਐਡਵਾਈਜ਼ਰੀ ਜਾਰੀ ਕਰਦੀ ਹੈ ਵੀ ਹੁਣ ਤੁਸੀਂ ਬਜਾਈਆਂ ਕਰ ਲਓ ਸਮਾਂ ਸਹੀ ਹੈਗਾ ਉਸ ਟਾਈਮ ਤੇ ਸਾਨੂੰ ਬਜਾਈਆਂ ਕਰਨੀਆਂ ਚਾਹੀਦੀਆਂ ਸੋ ਬਜਾਈ ਕਰਨ ਲਈ 20 ਤੋਂ 25 ਡਿਗਰੀ ਹੈ ਤਾਪਮਾਨ ਤੁਸੀਂ ਬਜਾਈ ਕਰਕੇ ਅੰਦਰ ਕਮਰੇ ਤੇ ਰੱਖ ਦੇਣਾ ਉਹਨੂੰ ਕੋਈ ਪਾਣੀ ਨਹੀਂ ਦੇਣਾ ਸਿਰਫ ਦੇਖਣਾ ਰੋਜ਼ ਤੁਸੀਂ ਬੈਗ ਦੇ ਵਿੱਚ ਜਾਲਾ ਫਿਰਨਾ ਸ਼ੁਰੂ ਹੋ ਗਿਆ ਕਿਉਂਕਿ ਉੱਲੀ ਹੈ ਫੰਗਸ ਹੈ ਜਦੋਂ ਫਿਰਨਾ ਚਿੱਟੇ ਰੰਗ ਦੇ ਧਾਗੇ ਫੈਲਣਗੇ ਉਹ ਸਾਰੇ ਜਾਲੇ ਜਿਹੜਾ ਪੂਰੇ ਤੁਹਾਡੇ ਬੈਗ ਨੂੰ ਕਵਰ ਕਰ ਲੂਗਾ ਪੂਰਾ ਤੁਹਾਡਾ ਬੈਗ ਜਿਹੜਾ ਉਹ ਚਿੱਟੇ ਰੰਗ ਦਾ ਹੋ ਜਾਊਗਾ ਜਦੋਂ ਤੁਹਾਡਾ ਪੂਰਾ ਬੈਗ ਚਿੱਟਾ ਹੋ ਜਾਂਦਾ ਫਿਰ ਤੁਸੀਂ ਉਸ ਬੈਗ ਦਾ ਉੱਤੋਂ ਮੂੰਹ ਖੋਲ ਦਿੰਦੇ ਹੋ ਮੂੰਹ ਖੋਲਣ ਤੋਂ ਬਾਅਦ ਤੁਸੀਂ ਉਹਦੇ ਵਿੱਚ ਕੇਸਿੰਗ ਮਿੱਟੀ ਪਾਉਣੀ ਹੈ ਕੇਸਿੰਗ ਮਿੱਟੀ ਬਹੁਤ ਜ਼ਰੂਰੀ ਹੈ ਇਹ ਸਾਨੂੰ ਅਗਰ ਅਸੀਂ ਕੇਸਿੰਗ ਮਿੱਟੀ ਬਟਨ ਦੇ ਵਿੱਚ ਨਹੀਂ ਇਸਤੇਮਾਲ ਕਰਦੇ ਤਾਂ ਸਾਡੀ ਕੀ ਹੁੰਦੀ ਹੈ ਕਿ ਬਟਨ ਖੁੰਭ ਬਣਦੀ ਹੀ ਨਹੀਂ ਇਹ ਤੁਹਾਡੀ ਸ਼ੌਕ ਹੈਗਾ ਤੁਹਾਡੇ ਬੈਗ ਨੂੰ ਜਾਂ ਤੁਹਾਡੀ ਫੰਗਸ ਨੂੰ ਕਿ ਹੁਣ ਜਿਹੜੀ ਧਾਗੇ ਵਾਲੀ ਸਟੇਜ ਤੋਂ ਫਰੂਟ ਵਾਲੀ ਸਟੇਜ ਚ ਆ ਜਾਓ ਸੋ 1 ਤੋਂ 1.5 ਇੰਚੀ ਕੇਸਿੰਗ ਮਿੱਟੀ ਅਸੀਂ ਇਸਤੇਮਾਲ ਕਰਦੇ ਹਾਂ ਜਿਹੜੀ ਕੇਸਿੰਗ ਮਿੱਟੀ ਹੁੰਦੀ ਹੈ ਇਹ ਰੂੜੀ ਖਾਦ ਤੇ ਰੇਤਲੀ ਮਿੱਟੀ ਦਾ ਮਿਸ਼ਰਣ ਹੁੰਦਾ 4 ਹਿੱਸੇ ਰੂੜੀ ਖਾਦ 1 ਹਿੱਸਾ ਰੇਤਲੀ ਮਿੱਟੀ ਅੱਜ ਕੱਲ ਕਿਸਾਨ ਵੀਰ ਕੁਛ ਜਿਹੜੇ ਕੁਆਇਰ ਪਿੱਥ ਵੀ ਯੂਜ਼ ਕਰਦੇ ਆ ਕੋਕੋਨਟ ਜਿਹੜੀ ਹੁੰਦੀ ਹੈ ਸੋ ਉਹ ਵੀ ਯੂਜ਼ ਕਰਦੇ ਆ ਨਾਰੀਅਲ ਦਾ ਬਰਾਦਾ ਉਹ ਤੋਂ ਇਲਾਵਾ ਜਾਂ ਫਿਰ 1:1 ਤੁਸੀਂ ਕਰ ਸਕਦੇ ਹੋ 1 ਹਿੱਸਾ ਰੂੜੀ ਖਾਦ ਪਾ ਲਓ 1 ਹਿੱਸਾ ਜਿਹੜਾ ਨਾਰੀਅਲ ਦਾ ਬਰਾਦਾ ਅਸੀਂ ਇਹਨੇ ਨੂੰ ਟ੍ਰੀਟ ਕਰਦੇ ਆ ਕੈਮੀਕਲ ਪਾਸਚਰਾਈਜੇਸ਼ਨ ਵੀ ਕਰ ਸਕਦੇ ਆ ਅਸੀਂ ਇਹਨੂੰ ਸਟੀਮ ਪਾਸਚਰਾਈਜੇਸ਼ਨ ਵੀ ਕਰਦੇ ਆ ਸੋ ਜਦੋਂ ਥੋੜਾ ਜਾਲਾ ਘੁੰਮਣਾ ਸ਼ੁਰੂ ਹੋ ਜਾਂਦਾ ਬੈਗ ਦੇ ਵਿੱਚ ਉਹ ਤੋਂ ਬਾਅਦ ਅਸੀਂ ਜਿਹੜੀ ਹੈ ਕੇਸਿੰਗ ਮਿੱਟੀ ਦੀ ਨਾਲ ਹੀ 15 ਦਿਨਾਂ ਬਾਅਦ ਜਿਹੜੀ ਹੈ ਤਿਆਰੀ ਸ਼ੁਰੂ ਕਰ ਲੈਂਦੇ ਆ ਤੇ ਉਹ ਤੋਂ ਬਾਅਦ ਅਸੀਂ ਉਹਦੇ ਵਿੱਚ ਕੇਸਿੰਗ ਮਿੱਟੀ ਪਾ ਲੈਂਦੇ ਆ ਜਿੱਦਣ ਤੁਸੀਂ ਕੇਸਿੰਗ ਮਿੱਟੀ ਪਾਉਂਦੇ ਹੋ ਉਹ ਤੋਂ ਬਾਅਦ ਤੁਸੀਂ ਉਹਦੇ ਵਿੱਚ ਉਹਨੂੰ ਪਾਣੀ ਦੇਣਾ ਸ਼ੁਰੂ ਕਰ ਦਿੰਦੇ ਹੋ ਸੋ ਉਸ ਟਾਈਮ ਤੇ ਜਿਹੜਾ ਜਦੋਂ ਤੁਹਾਡੀ ਖੁੰਬਾਂ ਫੁੱਟਣੀਆਂ ਸ਼ੁਰੂ ਹੋ ਜਾਂਦੀਆਂ ਉਸ ਟਾਈਮ ਤੇ ਜਿਹੜਾ ਬਟਨ ਦਾ ਤਾਪਮਾਨ ਹੁੰਦਾ ਉਹ 14 ਤੋਂ 18 ਡਿਗਰੀ ਹੋਣਾ ਚਾਹੀਦਾ ਸੋ ਇਸ ਤਰ੍ਹਾਂ ਜਿਹੜੀਆਂ ਤੁਹਾਡੇ ਖੁੰਬਾਂ ਨੇ ਉਹ ਲਗਾਤਾਰ ਜਿਹੜੀਆਂ 12 ਤੋਂ 15 ਦਿਨਾਂ ਬਾਅਦ ਨਿਕਲਣ ਲੱਗ ਜਾਂਦੀਆਂ ਤੇ ਤੁਸੀਂ ਜਿਹੜੀ ਹੈ ਉਹਨੂੰ ਜਦੋਂ ਖੁੰਬ ਨਿਕਲਦੀ ਹੈ ਛੋਟੇ ਛੋਟੇ ਕਿਣਕੇ ਨਜ਼ਰ ਆਉਣਗੇ ਚਿੱਟੇ ਰੰਗ ਦੇ ਤੇ ਕਈ ਵਾਰੀ ਕੀ ਹੁੰਦਾ ਉਸ ਟਾਈਮ ਤੇ ਧਿਆਨ ਦੇਣਾ ਹੁੰਦਾ ਕਿ ਜੇ ਛੋਟੇ ਕਿਸਾਨ ਵੀਰ ਨੇ ਜੇ ਉਹਨਾਂ ਨੇ ਆਪਣੇ ਕਮਰੇ 'ਚ ਲਗਾਈ ਹੋਈ ਹੈ ਤਾਂ ਏਅਰ ਐਕਸਚੇਂਜ ਕਰਾਣੀ ਜਿਹੜੀ ਹੈ ਬਹੁਤ ਜ਼ਰੂਰੀ ਹੈ ਜੇ ਅਸੀਂ ਏਅਰ ਐਕਸਚੇਂਜ ਨਹੀਂ ਕਰਦੇ ਤੇ ਪਾਣੀ ਜਿਹੜਾ ਉਸ ਟਾਈਮ ਤੇ ਕਿਉਂਕਿ ਕੇਸਿੰਗ ਮਿੱਟੀ ਤੋਂ ਬਾਅਦ ਅਸੀਂ ਪਾਣੀ ਦੇਣਾ ਸ਼ੁਰੂ ਕਰ ਦਿੰਦੇ ਹਾਂ ਬੈਗ ਨੂੰ ਅਗਰ ਉਸ ਟਾਈਮ ਤੇ ਅਸੀਂ ਪਾਣੀ ਪ੍ਰੋਪਰਲੀ ਨਹੀਂ ਦਿੰਦੇ ਹੈਗੇ ਬਹੁਤੀ ਸਿਲ ਕਰ ਦਿੰਦੇ ਹਾਂ ਤਾਂ ਵੀ ਜਿਹੜੀ ਹੈ ਤੁਹਾਡੇ ਬੈਗ ਨੂੰ ਪ੍ਰੋਬਲਮ ਆ ਜਾਂਦੀ ਹੈ ਸੋ ਸਾਨੂੰ ਜਿਹੜੀ ਹੈ ਹਲਕਾ ਛਿੱਟਾ ਲਾਉਣਾ ਤੁਹਾਡੇ ਹੱਥ ਨੂੰ ਜਿਹੜੀ ਹੈ ਨਮੀ ਮਹਿਸੂਸ ਹੋਣੀ ਚਾਹੀਦੀ ਹੈ ਇਹ ਨਾ ਹੋਵੇ ਕਿ ਅਸੀਂ ਵਾਧੂ ਪਾਣੀ ਦੇਤਾ ਤੇ ਉਹ ਪਾਣੀ ਜਿਹੜਾ ਹੈ ਤੁਹਾਡੇ ਬੈਗ ਦੇ ਕੋਨਿਆਂ 'ਚ ਪਹੁੰਚ ਗਿਆ ਤੇ ਜਦੋਂ ਕੋਨਿਆਂ 'ਚ ਪਹੁੰਚ ਜਾਂਦਾ ਉਸ ਟਾਈਮ ਤੇ ਸਾਨੂੰ ਦਿੱਕਤ ਆ ਜਾਂਦੀ ਹੈ ਕੁਝ ਬਿਮਾਰੀਆਂ ਆ ਜਾਂਦੀਆਂ ਕਈ ਵਾਰੀ ਮਾਈਟ ਵੀ ਆ ਜਾਂਦੇ ਆ ਸੋ ਜੇ ਕਈ ਵਾਰੀ ਕੋਨਿਆਂ 'ਚ ਪਾਣੀ ਇਕੱਠਾ ਹੋ ਜਾਂਦਾ ਤਾਂ ਪਿੰਨ ਮਾਰ ਕੇ ਉਹ ਪਾਣੀ ਜਿਹੜਾ ਬਾਹਰ ਕੱਢ ਦਿਓ ਤਾਂ ਕਿ ਅੰਦਰ ਜਿਹੜਾ ਉਹ ਪਾਣੀ ਜਮ੍ਹਾਂ ਨਾ ਹੋ ਸਕੇ ਸੋ ਜਿਹੜੇ ਕਿਣਕੇ ਨਜ਼ਰ ਆਣਗੇ ਉਹ 3 ਤੋਂ 4 ਦਿਨਾਂ 'ਚ ਵੱਡੇ ਹੋ ਜਾਂਦੇ ਆ ਸੋ ਜਦੋਂ ਖੁੰਬ ਦਾ ਆਕਾਰ ਜਿਹੜਾ ਹੈ ਖੁੰਬ ਦੀ ਟੋਪੀ ਜਿਹੜੀ ਹੈ ਡੰਡੀ ਦੇ ਬਰਾਬਰ ਆ ਜਾਂਦੀ ਹੈ ਉਸ ਟਾਈਮ ਤੇ ਅਸੀਂ ਤੁੜਾਈ ਕਰ ਲੈਂਦੇ ਆ ਸੋ ਜਿਹੜੀ ਤੁੜਾਈ ਕਰਨੀ ਹੈ ਉਹਨੂੰ ਘੁਮਾ ਕੇ ਆਪਾਂ ਤੁੜਾਈ ਕਰਨੀ ਹੈ ਇਹ ਨਹੀਂ ਕਿ ਸਿੱਧਾ ਪੁੱਟਣਾ ਜੇ ਅਸੀਂ ਸਿੱਧਾ ਪੁੱਟਦੇ ਆ ਤਾਂ ਟੋਪੀ ਜਿਹੜੀ ਹੈ ਸਾਡੇ ਹੱਥ 'ਚ ਆ ਜਾਂਦੀ ਹੈ ਡੰਡੀ ਨੀਚੇ ਹੀ ਰਹਿ ਜਾਂਦੀ ਹੈ ਸੋ ਸਾਨੂੰ ਇਸ ਗੱਲ ਦਾ ਬਹੁਤ ਧਿਆਨ ਦੇਣਾ ਪੈਂਦਾ ਕਿ ਜਿਹੜੀ ਅਸੀਂ ਤੁੜਾਈ ਹੈ ਅਸੀਂ ਉਸ ਸਮੇਂ ਤੇ ਕਰੀਏ ਵੀ ਜਦੋਂ ਟੋਪੀ ਜਿਹੜੀ ਹੈ ਡੰਡੀ ਦੇ ਬਰਾਬਰ ਆ ਜੇ ਤੇ ਸਿੱਧਾ ਨਾ ਪੁੱਟੀਏ ਸੋ ਜਿਹੜੀਆਂ ਜੜਾਂ ਹੁੰਦੀਆਂ ਉਹ ਕੱਟ ਕੇ ਅਸੀਂ ਜਿਹੜੀ ਹੈ ਉਹਨੂੰ ਡਿਸਕਾਰਡ ਕਰ ਦਿੰਦੇ ਹਾਂ ਵਿੱਚੇ ਨਹੀਂ ਛੱਡਣੀਆਂ ਜੇ ਬੈਗ ਦੇ ਵਿੱਚ ਛੱਡਦੇ ਹਾਂ ਫਿਰ ਵੀ ਪ੍ਰੋਬਲਮ ਆ ਜਾਂਦੀ ਹੈ ਸੋ ਜੜਾਂ ਜਿਹੜੀਆਂ ਉੱਥੋਂ ਉਹਨੂੰ ਡਿਸਕਾਰਡ ਕਰਨ ਤੋਂ ਬਾਅਦ ਜਿਹੜੀ ਖੁੰਬ ਦੀ ਪੈਕਿੰਗ ਹੈ ਅਸੀਂ ਜਾਂ ਤਾਂ ਮੋਮੀ ਲਿਫਾਫਿਆਂ 'ਚ ਕਰ ਸਕਦੇ ਹਾਂ 100 ਗੈਜ ਦਾ ਲਿਫਾਫਾ ਲੈਣਾ ਜਾਂ ਫਿਰ ਤੁਸੀਂ ਨੀਲੀਆਂ ਪੰਨਰ ਟ੍ਰੇਜ਼ ਹੁੰਦੀਆਂ ਉਹਨਾਂ ਦੇ ਵਿੱਚ ਉਹਨਾਂ ਦੇ ਉੱਤੇ ਕਲਿੰਗ ਫਿਲਮ ਜਾਂ ਪੀਵੀਸੀ ਸ਼ੀਟ ਲਗਾ ਲੈਂਦੇ ਹਾਂ ਸੋ ਉਹ ਲਗਾ ਕੇ ਤੁਸੀਂ ਪੈਕਿੰਗ ਕਰ ਸਕਦੇ ਹੋ ਸੋ ਜਦੋਂ ਜਿੰਨੀ ਜਲਦੀ ਅਸੀਂ ਮੰਡੀ 'ਚ ਲੈ ਕੇ ਜਾਵਾਂਗੇ ਉਨੀ ਜਲਦੀ ਜਿਹੜਾ ਇਹਦਾ ਰੰਗ ਚੇਂਜ ਨਹੀਂ ਹੋਗਾ ਕਿਉਂਕਿ ਮਸ਼ਰੂਮ ਜਿਹੜੀ ਹੈ ਇਹਦੇ ਵਿੱਚ ਇੱਕ ਪੋਲੀਫਿਨੋਲ ਆਕਸੀਡੇਜ਼ ਐਨਜ਼ਾਈਮ ਹੁੰਦਾ ਉਹਦੇ ਨਾਲ ਕੀ ਹੈ ਬਰਾਊਨਿੰਗ ਸਟਾਰਟ ਹੋ ਜਾਂਦੀ ਹੈ ਸੋ ਜਿਹੜੇ ਅਸੀਂ ਤਾਂ ਹਮੇਸ਼ਾ ਯੂਨੀਵਰਸਿਟੀ ਸਿਫਾਰਿਸ਼ ਕਰਦੀ ਹੈ ਕਿ ਵੱਧ ਤੋਂ ਵੱਧ ਅਸੀਂ ਸਿੰਪਲ ਤੁੜਾਈ ਕਰਕੇ ਪੈਕਿੰਗ ਕਰ ਲਈਏ ਜੇ ਅਸੀਂ ਕਿਸਾਨ ਵੀਰਾਂ ਨੂੰ ਇਹ ਕਹਿੰਦੇ ਕਿ ਧੋ ਕੇ ਕਰੋ ਤਾਂ ਧੋ ਕੇ ਜਿਹੜੀ ਉਹਦੀ ਸ਼ੈਲਫ ਲਾਈਫ ਘੱਟ ਜਾਂਦੀ ਹੈ ਸੋ ਜਿੰਨੀ ਅਸੀਂ ਸਫਾਈ ਨਾਲ ਤੁੜਾਈ ਕਰਾਂਗੇ ਤੇ ਸਫਾਈ ਨਾਲ ਪੈਕਿੰਗ ਕਰਾਂਗੇ ਉਨੀ ਜ਼ਿਆਦਾ ਮਸ਼ਰੂਮ ਦੀ ਜਿਹੜੀ ਸ਼ੈਲਫ ਲਾਈਫ ਵੱਧਦੀ ਹੈ ਤੇ ਉਹ ਤੋਂ ਇਲਾਵਾ ਮੇਰੇ ਕੋਲ ਜਿਹੜੀ ਦੂਜੀ ਖੁੰਬ ਹੈ ਇਹ ਉਹ ਓਇਸਟਰ ਮਸ਼ਰੂਮ ਹੈ ਢੀਂਗਰੀ ਖੁੰਬ ਹੈ ਇਹ ਅਸੀਂ ਆਮ ਤੌਰ ਤੇ ਘਰਾਂ ਘਰਾਂ 'ਚ ਲਾ ਸਕਦੇ ਹਾਂ ਇਹਨੂੰ ਲਾਉਣਾ ਵੀ ਬਹੁਤ ਸੌਖਾ ਹੈਗਾ ਇਹਦੇ 'ਚ ਅਸੀਂ ਕੋਈ ਕੰਪੋਸਟਿੰਗ ਨਹੀਂ ਕਰਦੇ ਸਿੰਪਲ ਤੂੜੀ ਨੂੰ ਗਿੱਲਾ ਕਰਦੇ ਹਾਂ ਤੂੜੀ ਨੂੰ ਗਿੱਲਾ ਕਰਨ ਤੋਂ ਬਾਅਦ ਅਸੀਂ ਉਹਦੇ ਵਿੱਚ ਨਮੀ ਦੇਖ ਲੈਂਦੇ ਹਾਂ ਕਿ 65 ਤੋਂ 70% ਨਮੀ ਹੈਗੀ ਹੈ ਮੁੱਠੀ 'ਚ ਘੁੱਟ ਕੇ ਦੇਖ ਲੈਣਾ ਹੱਥਾਂ 'ਚ ਬਹੁਤਾ ਪਾਣੀ ਉਂਗਲਾਂ 'ਚ ਵਗਦਾ ਮਤਲਬ ਬਹੁਤ ਗਿੱਲੀ ਹੋ ਗਈ ਹੈ ਤੁਸੀਂ ਥੋੜਾ ਜਿਹਾ ਉਹਨੂੰ ਫਰੋਲ ਦਿਓ ਧੁੱਪੇ ਨਹੀਂ ਸੁਕਾਉਣਾ ਫਰੋਲ ਦਿਓ ਤਾਂ ਕਿ ਜਿਹੜਾ ਪਾਣੀ ਹੈ ਵਾਧੂ ਉੜ ਜਾਵੇ ਫਿਰ ਉਹ ਤੋਂ ਬਾਅਦ ਅਸੀਂ ਜਿਹੜਾ 2.5 ਕਿਲੋ ਦੇ ਬੈਗ ਬਣਾ ਲੈਂਦੇ ਹਾਂ 2.5 ਕਿਲੋ ਦੇ ਲਿਫਾ

0: ਪਾਨੇ ਆ ਤੇ ਉਹਨਾਂ ਨੂੰ ਉੱਤੋਂ ਸੇਬੇ ਨਾਲ ਬੰਨ ਦਿੰਦੇ ਆ। ਬੰਨਣ ਤੋਂ ਬਾਅਦ ਅਸੀਂ ਕਮਰੇ ਦੇ ਵਿੱਚ ਰੱਖ ਦਿੰਦੇ ਆ ਤੇ 20 ਤੋਂ 22 ਦਿਨਾਂ ਦੇ ਵਿੱਚ ਜਿਹੜੀ ਹੈ ਖੁੰਭ ਆਉਣੀ ਸ਼ੁਰੂ ਹੋ ਜਾਂਦੀ ਹੈ। ਸੋ ਉਸ ਤੋਂ ਬਾਅਦ ਜਿਹੜੀ ਤੀਜੀ ਖੁੰਭ ਹੈਗੀ ਹੈ ਉਹ ਸ਼ਿਟਾਕੀ ਖੁੰਭ ਹੈ, ਮੈਡੀਸਨਲ ਮਸ਼ਰੂਮ ਹੈਗੀ ਹੈ। ਇਹਨੂੰ ਅਸੀਂ ਜਿਹੜਾ ਲਾਉਣ ਦਾ ਢੰਗ ਹੈ ਇਹਦੇ ਲਈ ਅਸੀਂ ਆਟੋਕਲੇਵਿੰਗ ਕਰਦੇ ਹਾਂ, ਸਾਨੂੰ ਇਹਦੇ ਵਿੱਚ ਲੈਬ ਦੀ ਲੋੜ ਪੈਂਦੀ ਹੈ। ਇਹਦੇ ਵਿੱਚ ਟੈਂਪਰੇਚਰ ਜਿਹੜੀ ਰਿਕੁਆਇਰਮੈਂਟ ਹੁੰਦੀ ਹੈ ਉਹ ਵੀ ਜਿਹੜੀ ਹੈ ਜ਼ਿਆਦਾ ਹੁੰਦੀ ਹੈ, ਮਤਲਬ ਕਿ 14 ਤੋਂ 18 ਡਿਗਰੀ ਸਾਡੇ ਕੋਲ ਜਿਹੜਾ ਤਾਪਮਾਨ ਹੁੰਦਾ 14-18 ਡਿਗਰੀ ਪੰਜਾਬ ਦੇ ਵਿੱਚ ਨਵੰਬਰ ਤੋਂ ਸ਼ੁਰੂ ਹੋ ਕੇ ਫਰਵਰੀ ਤੱਕ ਹੀ ਰਹਿੰਦਾ। ਸੋ ਇਹਦੇ ਵਿੱਚ ਕੀ ਹੁੰਦਾ ਜਦੋਂ ਅਸੀਂ ਆਟੋਕਲੇਵਿੰਗ ਕਰਦੇ ਹਾਂ ਜਾਂ ਜਿਹੜਾ ਛੋਟੇ ਛੋਟੇ ਬੈਗ ਬਣਾਉਣੇ ਆ ਅਸੀਂ, ਛੋਟੇ ਆਟੋਕਲੇਵਿੰਗ ਅਸੀਂ ਕੁੱਕਰ ਵਾਂਗ ਹੁੰਦਾ, ਉਹਦੇ ਵਿੱਚ ਅਸੀਂ ਜਿੰਨੇ ਵੀ ਜੀਵਾਣੂ ਵਿਸ਼ਾਣੂ ਕੀਟਾਣੂ ਆ ਉਹ ਸਾਰੇ ਖਤਮ ਹੋ ਜਾਂਦੇ ਆ। ਸੋ ਜਦੋਂ ਠੰਡਾ ਹੋ ਕੇ ਬੈਗ ਤੁਹਾਡਾ ਬਾਹਰ ਆਉਂਦਾ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਬੀਜ ਪਾਉਂਦੇ ਹਾਂ, ਜਿੰਨੀ ਵੀ ਬੀਜ ਇਹਦੇ ਵਿੱਚ ਪਾਉਣਾ ਅਸੀਂ ਉਹ ਸਾਰਾ ਹੀ ਲੈਮੀਨਾਰ ਏਅਰ ਫਲੋ ਜਿਹੜਾ ਹੈਗਾ ਜਿੱਥੇ ਸਾਡੇ ਕੋਲ ਛਾਣ ਕੇ ਹਵਾ ਆਉਂਦੀ ਹੈ ਅਸੀਂ ਉਹਦੇ ਥਰੂ ਹੀ ਜਿਹੜੀ ਹੈ ਬਿਜਾਈ ਕਰਨੀ ਹੈ। ਬਿਜਾਈ ਕਰਨ ਤੋਂ ਬਾਅਦ ਅਸੀਂ ਕਮਰਿਆਂ ਦੇ ਅੰਦਰ ਰੱਖ ਦਿੰਦੇ ਹਾਂ। ਰੱਖਣ ਤੋਂ ਬਾਅਦ ਜਿਹੜੇ ਉਹਦਾ ਰੇਸ਼ਾ ਫੈਲਦਾ ਜਦੋਂ ਬੈਗ ਚਿੱਟੇ ਹੁੰਦੇ ਆ ਇਹਦਾ ਸਪੋਨ ਰਨ ਦਾ ਟਾਈਮ ਜਿਹੜਾ ਜ਼ਿਆਦਾ ਹੁੰਦਾ ਤੇ ਸਾਨੂੰ 1.5 ਤੋਂ 2 ਮਹੀਨੇ ਲੱਗ ਜਾਂਦੇ ਇਹਦਾ ਸਪੋਨ ਰਨ ਹੋਣ ਤੋਂ ਬਾਅਦ। ਉਹ ਤੋਂ ਬਾਅਦ ਤੁਹਾਡੇ ਜਿਹੜੇ ਬੈਗ ਨੇ ਉਹ ਬਰਾਊਨ ਹੋਣੇ ਸ਼ੁਰੂ ਹੋ ਜਾਂਦੇ ਆ, ਭੂਰੇ ਹੋਣੇ ਸ਼ੁਰੂ ਹੋ ਜਾਂਦੇ ਆ, ਤਾਂ ਉਹ ਤੋਂ ਬਾਅਦ ਅਸੀਂ ਇਹਨੂੰ ਕੋਲਡ ਸ਼ੌਕ ਦਿੰਦੇ ਆ। ਕੋਲਡ ਸ਼ੌਕ ਦੇਣ ਤੋਂ ਬਾਅਦ ਫਿਰ ਇਹਦੇ ਵਿੱਚੋਂ ਖੁੰਬਾਂ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ। ਸੋ ਕਿਸਾਨ ਵੀਰੋ ਇਹ ਤਿੰਨੋਂ ਜਿਹੜੀਆਂ ਖੁੰਬਾਂ ਨੇ ਸਰਦ ਰੁੱਤ ਦੀਆਂ, ਇਹਨਾਂ ਦੀ ਮੈਂ ਕਾਸ਼ਤ ਬਾਰੇ ਵਿਸਤਾਰ ਨਾਲ ਤੁਹਾਨੂੰ ਦੱਸਿਆ। ਯੂਨੀਵਰਸਿਟੀ ਸਮੇਂ ਸਮੇਂ ਤੇ ਟ੍ਰੇਨਿੰਗਾਂ ਵੀ ਲਗਾਉਂਦੀ ਹੈ ਤੇ ਸਤੰਬਰ ਮਹੀਨੇ ਚ ਵੀ ਟ੍ਰੇਨਿੰਗ ਲੱਗਦੀ ਹੈ, ਉਹ ਤੋਂ ਬਾਅਦ ਸਾਡੀ ਮਈ ਜੂਨ ਚ ਵੀ ਟ੍ਰੇਨਿੰਗਾਂ ਲੱਗਦੀਆਂ। ਸੋ ਜਿੰਨੀਆਂ ਵੀ ਟ੍ਰੇਨਿੰਗਾਂ ਲਾਉਂਦੇ ਹੋ ਲਗਾ ਸਕਦੇ ਹੋ ਤੁਸੀਂ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਥਰੂ। ਧੰਨਵਾਦ
1: ਜੀ ਬਾਲਕ ਸਾਹਿਬ, ਸੁਣਿਆ ਜੀ ਫਿਰ?
2: ਹਾਂਜੀ ਬਹੁਤ ਵਧੀਆ ਗੱਲਬਾਤ ਸੁਣਾਈ ਜੀ।
1: ਇਹ ਦੇਖੋ ਜੀ ਸਰਦ ਰੁੱਤਾਂ ਦੀਆਂ ਜਿਹੜੀਆਂ ਖੁੰਭਾਂ ਹੁੰਦੀਆਂ ਨਾ,
2: ਹਾਂਜੀ
1: ਇਸ ਦੇ ਬਾਰੇ ਜਾਣਕਾਰੀ ਸਾਨੂੰ ਮਿਲੀ ਹੈ, ਕਿਸਾਨ ਵੀਰ ਇਹਦਾ ਲਾਹਾ ਲੈਣਗੇ
2: ਜੀ ਜ਼ਰੂਰ
1: ਜੀ। ਤੇ ਦੋ ਕਬੂਲ ਗੀਤ ਦੇ ਸੁਣਦੇ
2: ਸੁਣਾ ਦਿਓ ਜੀ।

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਦੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤਿਆਈ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਦਸ ਹੋਈ ਸਹਾਇ, ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰ ਰਾਇ। ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਟੈ ਸਭ ਦੁਖ ਜਾਇ, ਤੇਗ ਬਹਾਦਰ ਸਿਮਰੈ ਘਰ ਨਾਉ ਨਿਧ ਆਵੈ ਤਾਇ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਨਾ

ਮੁਕਤੀਆਂ ਖੱਟੀਆਂ ਜਾਪੀਆਂ ਤਪੀਆਂ ਦਿਲਾਂ ਨਾਲ ਜਾਪੀਆਂ ਵੰਡ ਛੱਟੀਆਂ ਦੇਗ ਚਲਾਈ ਤੇ ਗਵਾਹੀ ਦੇ ਪਿਆਂ ਦੇਖ ਕੀਤਾ ਪਿਆਰਿਆਂ ਸਪਿਆਰਿਆਂ ਦੀ ਕਮਾਈ ਦਾ

ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆਂ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਲਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲ ਸਾਰੀ ਬੋਲੇ ਦੇ ਵਾਹਿਗੁਰੂ ਬੋਲੇ ਦੇ ਪੰਜਾਂ ਤੱਕ ਤਾਂ ਸਰਬੱਤ ਗੁਰਦੁਆਰਿਆਂ ਦਾ